ਤੁਸੀਂ ਚੁਣਕੇ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ 5:59 ਤੇ 32 ਸਕਿੰਟ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: extending eighth Asia Cup title. The victory also helped India avenge their defeat to Sri Lanka in the 2024 final. In men's cricket, India defeated Afghanistan by 7 wickets in the first T20 international at Arun Jaitley Stadium in Delhi last night, taking a 1-0 lead in the three-match series. After India won the toss and chose to bowl first, Afghanistan struggled early and collapsed to 43 for 5. Top-ranked India's Dheeraj Bumadevara scripted history by becoming the first Indian male recurve archer to win gold at the World Cup final, edging Japan's Nakanishi Jr. in a thrilling shoot-off at Saltillo in Mexico. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਸਮਾਂ 10:06:10 ਤੇ 24 ਸਕਿੰਟ। ਸਰੋਤਿਆਂ ਨੂੰ ਦੱਸ ਦਈਏ ਅੱਜ ਪ੍ਰਸਾਰਿਤ ਤੇਰੇ ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਨ ਸਮੇਂ ਬਾਰੇ।

6:15 ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਅਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ। ਵਿਸ਼ਾ ਹੋਵੇਗਾ ਭਾਰਤ ਦੇ ਮਹਾਨ ਵਿਗਿਆਨ ਖੋਜ ਤੋਂ ਉਪਲਬਧੀਆਂ ਤੱਕ। ਪ੍ਰੋਗਰਾਮ ਪੇਸ਼ ਕਰਨਗੇ ਮਮਤਾ ਅਰੋੜਾ। 8 ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। ਸਾਢੇ 8 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਤਹਿਤ ਪੰਜਾਬੀ ਫਿਲਮੀ ਗੀਤ ਪੇਸ਼ ਕੀਤੇ ਜਾਣਗੇ। 9 ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ, ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ, 10 ਤੁਸੀਂ ਸੁਣੋਗੇ ਸਦਾ ਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਗਿਆਰਾਂਵੀਂ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 11:05 'ਤੇ ਤੁਸੀਂ ਸੁਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ, ਅਤੇ 12 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਬਾਰਾਂ 5 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਅਤੇ ਅੱਜ ਦੇ ਪ੍ਰੋਗਰਾਮ 'ਚ ਪੰਜਾਬੀ ਬੀਟ ਸੌਂਗ ਪੇਸ਼ ਕੀਤੇ ਜਾਣਗੇ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਆਕਾਂਸ਼ਾ ਅਰੋੜਾ। 12:30 ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸਿਹਤ ਸੰਭਾਲ। ਵਿਸ਼ਾ ਹੋਵੇਗਾ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਅੰਚਲ ਜੈਨ, ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਆਕਾਂਸ਼ਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 'ਤੇ ਤੁਸੀਂ ਸੁਣੋਗੇ ਗਣੇਸ਼ ਚਤੁਰਥੀ ਦੇ ਪਾਵਨ ਮੌਕੇ 'ਤੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਦੋ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ 2:15, ਅਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਆਧਾਰਿਤ ਹੋਵੇਗਾ ਸਰੋਤਿਆਂ ਦੁਆਰਾ ਭੇਜੇ ਹੋਏ ਖਾਤਾਂ ਅਤੇ ਵਟਸਐਪ ਸੰਦੇਸ਼ਾਂ 'ਤੇ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। 3:00 ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 5:00 ਤੁਸੀਂ ਸੁਣੋਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ, ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ। ਵਿਸ਼ਾ ਹੋਵੇਗਾ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼। ਪ੍ਰੋਗਰਾਮ ਪੇਸ਼ ਕਰਨਗੇ ਸੁਖਜੀਤ ਕੌਰ ਵਾਚਕ, ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੰਦੀਪ ਸਿੰਘ। 5:30 ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਜਾਰੀ ਰਹੇਗਾ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਨੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਿਮਰਨ ਕੌਰ। 7:00 ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ 7:30 ਪੰਜਾਬੀ ਵਿੱਚ ਖਬਰਾਂ, ਅਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। ਤੁਸੀਂ ਸੁਣੋਗੇ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ ਭਾਗ 1371। 8:30 ਤੁਸੀਂ ਸੁਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

9:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪ ਕੇ ਲਈ, 9:30 ਪ੍ਰੋਗਰਾਮ ਆਜ ਕੇ ਫਨਕਾਰ, 10:00 ਪ੍ਰੋਗਰਾਮ ਛਾਇਆ ਗੀਤ ਤੇ 10:30 ਪ੍ਰੋਗਰਾਮ ਢਲਤੀ ਜਾਏ ਰਾਤ ਵਿਵਿਧ ਭਾਰਤੀ ਮੁੰਬਈ ਤੋਂ, ਤੇ 11:00 ਸਾਡੇ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੀ ਸਮਾਂ 6:15 ਤੇ ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਸ਼ਬਦ ਭਾਈ ਹਰਜਿੰਦਰ ਸਿੰਘ ਰਾਗੀ ਪਾਸੋਂ ਗਾਇਨ ਕੀਤਾ ਹੋਇਆ।

ਸਟੂਡੀਓ ਦੀ ਘੜੀ ਦੇ ਸਮਾਂ 6:39 ਤੇ 51 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ, ਅਤੇ ਆਉਣ ਸਰਵਣ ਕਰਦੇ ਹਾਂ ਭਗਤੀ ਰਚਨਾ ਸਲੀਮ ਦੀ ਆਵਾਜ਼ ਦੇ ਵਿੱਚ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 7:12 ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਵਿਸ਼ਾ ਹੋਵੇਗਾ ਭਾਰਤ ਦੇ ਮਹਾਨ ਵਿਗਿਆਨ ਖੋਜ ਤੋਂ ਉਪਲਬਧੀਆਂ ਤੱਕ। ਪ੍ਰੋਗਰਾਮ ਪੇਸ਼ ਕਰਨਗੇ ਮਮਤਾ ਅਰੋੜਾ ਅਤੇ ਅੱਜ ਦੀਆਂ ਅਖਬਾਰੀ ਸੁਰਖੀਆਂ ਲੈ ਕੇ ਹਾਜ਼ਰ ਹੋਵਾਂਗੇ, ਯਾਨੀ ਕਿ ਮੈਂ ਅਮਰਜੀਤ ਮਾਨ।

ਜੀ ਸਰੋਤੇ ਹੋ ਪ੍ਰੋਗਰਾਮ ਸੱਜਰੀ ਸਵੇਰ ਤੇ ਮੈਂ ਤੁਹਾਡੀ ਰੇਡੀਓ ਦੋਸਤ ਮਮਤਾ ਅਰੋੜਾ ਗੱਲ ਕਰਾਂਗੇ 14 ਸਤੰਬਰ ਦੇ ਇਤਿਹਾਸ ਦੀ ਇਸ ਦੇ ਨਾਲ ਜੁੜੀਆਂ ਹੋਈਆਂ ਕੁਝ ਮੁੱਖ ਘਟਨਾਵਾਂ ਦੀ। 81 ਈਸਵੀ ਨੂੰ ਡੋਮੀਸ਼ੀਅਨ ਰੋਮਨ ਸਾਮਰਾਜ ਦਾ ਸਮਰਾਟ ਬਣਿਆ। 14 ਸਤੰਬਰ 1812 ਨੈਪੋਲੀਅਨ ਬੋਨਾਪਾਰਟ ਦੀ ਫੌਜ ਮਾਸਕੋ ਵਿਚ ਦਾਖਲ ਹੋਈ, ਪਰ ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਪੂਰਾ ਸ਼ਹਿਰ ਖਾਲੀ ਹੋ ਚੁੱਕਾ ਹੈ ਤੇ ਜਲਦੀ ਹੀ ਉਹ ਭਿਆਨਕ ਅੱਗ ਦੀ ਲਪੇਟ ਵਿਚ ਆ ਗਿਆ। 14 ਸਤੰਬਰ 1814 ਬਾਲਟੀਮੋਰ ਦੀ ਫੋਰਟ ਮੈਕਹੈਨਰੀ ਉੱਤੇ ਅਮਰੀਕੀ ਝੰਡੇ ਨੂੰ ਲਹਿਰਾਉਂਦੇ ਹੋਏ ਦੇਖ ਕੇ ਫ੍ਰਾਂਸਿਸ ਸਕਾਟ ਕੀ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਡਿਫੈਂਸ ਆਫ ਫੋਰਟ ਮੈਕਹੈਨਰੀ ਨਾਮ ਦੀ ਕਵਿਤਾ ਲਿਖੀ, ਜਿਸ ਨੂੰ ਬਾਅਦ ਵਿਚ ਅਮਰੀਕਾ ਦਾ ਰਾਸ਼ਟਰ ਗੀਤ ਦ ਸਟਾਰ ਸਪੈਂਗਲਡ ਬੈਨਰ ਕਿਹਾ ਗਿਆ। 14 ਸਤੰਬਰ 1901 ਅਮਰੀਕੀ ਰਾਸ਼ਟਰਪਤੀ ਵਿਲੀਅਮ ਮੈਕਕਿਨਲੇ ਦੀ 8 ਦਿਨ ਪਹਿਲਾਂ ਇਕ ਅਰਾਜਕਤਾਵਾਦੀ ਵੱਲੋਂ ਮਾਰੀ ਗਈ ਗੋਲੀ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਅਮਰੀਕੀ ਇਤਿਹਾਸ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਬਣੇ। 14 ਸਤੰਬਰ 1959 ਸੋਵੀਅਤ ਯੂਨੀਅਨ ਦਾ ਲੂਨਾ 2 ਪੁਲਾੜ ਵਾਹਨ ਚੰਦਰਮਾ ਦੀ ਸਤਹ ਤੇ ਕ੍ਰੈਸ਼ ਲੈਂਡ ਹੋਇਆ, ਜਿਸ ਨਾਲ ਇਹ ਚੰਦਰਮਾ ਤੇ ਪਹੁੰਚਣ ਵਾਲੀ ਇਨਸਾਨ ਦੁਆਰਾ ਬਣਾਈ ਗਈ ਪਹਿਲੀ ਚੀਜ਼ ਬਣੀ। 14 ਸਤੰਬਰ 1964 ਕੈਲੋਗਸ ਕੰਪਨੀ ਨੇ ਪਹਿਲੀ ਵਾਰ ਆਮ ਲੋਕਾਂ ਲਈ ਪੌਪ ਟਾਰਟਸ ਵੇਚਣੇ ਸ਼ੁਰੂ ਕੀਤੇ।

0: ਰਿਤ ਦੀ ਮਸ਼ਹੂਰ ਕਲਾਕਾਰ 14 ਸਤੰਬਰ 1936। ਇਰਵਿੰਗ ਥਾਲਬਰਗ ਹਾਲੀਵੁੱਡ ਫਿਲਮ ਨਿਰਮਾਤਾ 14 ਸਤੰਬਰ 1982। ਗ੍ਰੇਸ ਕੈਲੀ ਮਸ਼ਹੂਰ ਅਮਰੀਕੀ ਅਦਾਕਾਰ ਅਤੇ ਮੋਨਾਕੋ ਦੀ ਰਾਜਕੁਮਾਰੀ 14 ਸਤੰਬਰ 2009। ਪੈਟ੍ਰਿਕ ਸਵੇਜ਼ੀ ਡਰਟੀ ਡਾਂਸਿੰਗ ਅਤੇ ਗੌਸ ਲਈ ਮਸ਼ਹੂਰ ਅਦਾਕਾਰ।
1: ਜੀ ਸਰੋਤਿਓ, ਇਤਿਹਾਸ ਸਾਨੂੰ ਇਹ ਸਿਖਾਉਂਦਾ ਹੈ ਕਿ ਹਰ ਚੁਣੌਤੀ ਇੱਕ ਨਵੇਂ ਮੌਕੇ ਦੀ ਸ਼ੁਰੂਆਤ ਬਣ ਸਕਦੀ ਹੈ। ਹਿੰਮਤ, ਮਿਹਨਤ ਅਤੇ ਸਿੱਖਣ ਦੀ ਲਗਨ ਹੀ ਕਾਮਯਾਬੀ ਦੀ ਅਸਲ ਕੁੰਜੀ ਹੈ।

ਸੋਤੋ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਦੇ ਤਹਿਤ ਵਿਸ਼ਾ ਭਾਰਤ ਦੇ ਮਹਾਨ ਵਿਗਿਆਨੀ ਖੋਜ ਤੋਂ ਉਪਲਬਧੀ ਤੱਕ। ਵਿਗਿਆਨ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣਦੇ ਹੀ ਸਾਡੇ ਮਨ ਵਿੱਚ ਪ੍ਰਯੋਗਸ਼ਾਲਾ, ਵਿਗਿਆਨੀ, ਨਵੀਆਂ ਖੋਜਾਂ ਅਤੇ ਟੈਕਨੋਲੋਜੀ ਦੀ ਤਸਵੀਰ ਉਭਰ ਆਉਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ, ਅੱਜ ਅਸੀਂ ਜਿਹੜੀਆਂ ਸਹੂਲਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਮੰਨਦੇ ਹਾਂ, ਉਹਨਾਂ ਪਿੱਛੇ ਕਿੰਨੇ ਵਿਗਿਆਨੀਆਂ ਦੀ ਸਾਲਾਂ ਦੀ ਮਿਹਨਤ ਲੁਕੀ ਹੈ? ਅਤੇ ਜਦੋਂ ਗੱਲ ਭਾਰਤ ਦੀ ਹੋਵੇ ਤਾਂ ਸਾਡੇ ਦੇਸ਼ ਦੇ ਵਿਗਿਆਨਿਕ ਯਾਤਰਾ ਬੇਹੱਦ ਪ੍ਰੇਰਣਾਦਾਇਕ ਰਹੀ ਹੈ। ਭਾਰਤ ਨੇ ਦੁਨੀਆਂ ਨੂੰ ਅਜਿਹੇ ਵਿਗਿਆਨੀ ਦਿੱਤੇ ਹਨ ਜਿਨ੍ਹਾਂ ਨੇ ਨਾ ਸਿਰਫ ਵਿਗਿਆਨ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਪਨੇ ਦੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦੀ ਪ੍ਰੇਰਣਾ ਵੀ ਦਿੱਤੀ।

ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕੁਝ ਅਜਿਹੇ ਹੀ ਭਾਰਤੀ ਵਿਗਿਆਨੀਆਂ ਬਾਰੇ ਜਿਨ੍ਹਾਂ ਨੇ ਆਪਣੇ ਗਿਆਨ, ਮਿਹਨਤ ਅਤੇ ਜਿਗਿਆਸਾ ਨਾਲ ਵਿਗਿਆਨ ਦੀ ਦੁਨੀਆਂ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ। ਤੇ ਆਓ ਅੱਜ ਦੀ ਇਸ ਵਿਗਿਆਨਿਕ ਯਾਤਰਾ ਨੂੰ ਸ਼ੁਰੂ ਕਰਦੇ ਹਾਂ।

ਪਰ ਵਿਚ ਪਹਿਲੀ ਮੁਲਾਕਾਤ ਕਰਵਾਨੀ ਹਾਂ ਭਾਰਤ ਦੇ ਮਹਾਨ ਭੌਤਿਕ ਵਿਗਿਆਨੀ ਸਰ ਚੰਦਰ ਸ਼ੇਖਰ ਵੈਂਕਟ ਰਮਨ ਯਾਨੀ ਕਿ ਸੀਵੀ ਰਮਨ ਜੀ ਨਾਲ। ਰਮਨ ਜੀ ਦਾ ਵਿਗਿਆਨ ਪ੍ਰਤੀ ਰੁਝਾਨ ਬਚਪਨ ਤੋਂ ਹੀ ਸੀ। ਉਨ੍ਹਾਂ ਨੇ ਰੋਸ਼ਨੀ ਦੇ ਵਿਵਹਾਰ ਦਾ ਡੂੰਘਾਈ ਨਾਲ ਅਧਿਐਨ ਕੀਤਾ। ਸਾਲ 1928 ਵਿਚ ਉਨ੍ਹਾਂ ਨੇ ਇਕ ਮਹੱਤਵਪੂਰਨ ਘਟਨਾ ਦੀ ਖੋਜ ਕੀਤੀ ਜਿਸ ਨੂੰ ਅੱਜ ਅਸੀਂ ਰਮਨ ਪ੍ਰਭਾਵ ਦੇ ਨਾਮ ਨਾਲ ਜਾਣਦੇ ਹਾਂ। ਸਾਧਾਰਨ ਭਾਸ਼ਾ ਵਿਚ ਸਮਝੀਏ ਤਾਂ ਜਦੋਂ ਰੋਸ਼ਨੀ ਕਿਸੇ ਪਦਾਰਥ ਵਿਚੋਂ ਲੰਘਦੀ ਹੈ ਤਾਂ ਉਸ ਦੇ ਕੁਝ ਹਿੱਸੇ ਵਿਚ ਬਦਲਾਵ ਆ ਸਕਦਾ ਏ। ਇਸੇ ਬਦਲਾਵ ਦਾ ਅਧਿਐਨ ਰਮਨ ਪ੍ਰਭਾਵ ਰਾਹੀਂ ਕੀਤਾ ਜਾਂਦਾ ਏ। ਇਸ ਖੋਜ ਲਈ ਸੀਵੀ ਰਮਨ ਜੀ ਨੂੰ ਸਾਲ 1930 ਵਿਚ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਮਿਲਿਆ ਅਤੇ ਖਾਸ ਗੱਲ ਇਹ ਸੀ ਕਿ ਉਹ ਵਿਗਿਆਨ ਦੇ ਖੇਤਰ ਵਿਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਵਿਗਿਆਨੀਆਂ ਵਿਚੋਂ ਇਕ ਸਨ। ਸੋਚੋ, ਇਕ ਭਾਰਤੀ ਵਿਗਿਆਨੀ ਸੀਮਿਤ ਸਾਧਨਾਂ ਦੇ ਬਾਵਜੂਦ ਕੰਮ ਕਰਦਿਆਂ ਰੋਸ਼ਨੀ ਵਰਗੀ ਆਮ ਦਿਖਾਈ ਦੇਣ ਵਾਲੀ ਚੀਜ਼ ਵਿਚ ਇਕ ਅਜਿਹਾ ਰਹੱਸ ਖੋਜਦੇ ਨੇ ਜੋ ਪੂਰੀ ਦੁਨੀਆਂ ਦੇ ਵਿਗਿਆਨ ਲਈ ਮਹੱਤਵਪੂਰਨ ਬਣ ਜਾਂਦਾ ਏ। ਰਮਨ ਜੀ ਦੀ ਕਹਾਣੀ ਸਾਨੂੰ ਇਕ ਬਹੁਤ ਵੱਡੀ ਸਿੱਖਿਆ ਦਿੰਦੀ ਹੈ। ਵੱਡੀ ਖੋਜ ਲਈ ਹਮੇਸ਼ਾ ਵੱਡੇ ਸਾਧਨਾਂ ਦੀ ਲੋੜ ਨਹੀਂ, ਵੱਡੀ ਖੋਜ ਲਈ ਵੱਡੀ ਜਿਗਿਆਸਾ ਦੀ ਲੋੜ ਹੈ।

ਹੁਣ ਗੱਲ ਕਰਦੇ ਹਾਂ ਸਰ ਜਗਦੀਸ਼ ਚੰਦਰ ਬੋਸ ਜੀ ਦੀ, ਵਿਗਿਆਨ ਦੀਆਂ ਹੱਦਾਂ ਨੂੰ ਚੁਣੌਤੀ ਦੇਣ ਵਾਲੇ ਵਿਗਿਆਨੀ ਆਚਾਰਿਆ ਜਗਦੀਸ਼ ਚੰਦਰ ਬੋਸ ਜੀ। ਚੰਦਰ ਬੋਸ ਜੀ ਉਹਨਾਂ ਵਿਗਿਆਨੀਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੇ ਸਮੇਂ ਤੋਂ ਕਾਫੀ ਅੱਗੇ ਦੀ ਸੋਚ ਰੱਖੀ। ਉਹਨਾਂ ਨੇ ਰੇਡੀਓ ਮਾਈਕ੍ਰੋਵੇਵ ਨਾਲ ਸੰਬੰਧਿਤ ਪ੍ਰਯੋਗਾਂ ਉੱਤੇ ਮਹੱਤਵਪੂਰਨ ਕੰਮ ਕੀਤਾ। ਇਸ ਤੋਂ ਇਲਾਵਾ ਪੌਦਿਆਂ ਦੀ ਸੰਵੇਦਨਸ਼ੀਲਤਾ ਅਤੇ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਬਾਰੇ ਵੀ ਉਹਨਾਂ ਨੇ ਪ੍ਰਯੋਗ ਕੀਤੇ। ਉਹਨਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪੌਦੇ ਬਾਹਰੀ ਹਾਲਾਤਾਂ ਪ੍ਰਤੀ ਕਿਸ ਤਰ੍ਹਾਂ ਪ੍ਰਤੀਕਿਰਿਆ ਕਰਦੇ ਨੇ। ਉਹਨਾਂ ਦੇ ਪ੍ਰਯੋਗਾਂ ਨੇ ਉਸ ਸਮੇਂ ਵਿਗਿਆਨ ਦੀ ਦੁਨੀਆਂ ਵਿੱਚ ਕਾਫੀ ਉਤਸੁਕਤਾ ਪੈਦਾ ਕੀਤੀ। ਜਗਦੀਸ਼ ਚੰਦਰ ਬੋਸ ਜੀ ਦੀ ਖਾਸੀਅਤ ਸਿਰਫ ਉਹਨਾਂ ਦੀ ਵਿਗਿਆਨਕ ਪ੍ਰਤਿਭਾ ਨਹੀਂ ਸੀ, ਉਹਨਾਂ ਦੀ ਸਭ ਤੋਂ ਵੱਡੀ ਖੂਬੀ ਸੀ ਸਵਾਲ ਪੁੱਛਣ ਦੀ ਆਦਤ। ਜਿੱਥੇ ਦੂਜੇ ਲੋਕ ਕਿਸੇ ਚੀਜ਼ ਨੂੰ ਆਮ ਸਮਝ ਕੇ ਅੱਗੇ ਵੱਧ ਜਾਂਦੇ ਸਨ, ਉੱਥੇ ਚੰਦਰ ਬੋਸ ਜੀ ਪੁੱਛਦੇ ਸਨ ਇਹ ਕਿਸ ਤਰ੍ਹਾਂ ਕਿਉਂ ਹੋਇਆ, ਅਤੇ ਇਹੀ ਸਵਾਲ ਵਿਗਿਆਨ ਦੀ ਸ਼ੁਰੂਆਤ ਹੈ। ਸੋ ਤੁਸੀਂ ਵੀ ਆਪਣੇ ਆਲੇ ਦੁਆਲੇ ਦੇਖੋ, ਰੁੱਖ ਬੂਟੇ ਮੋਬਾਈਲ ਫੋਨ ਆਸਮਾਨ ਪਾਣੀ ਆਵਾਜ਼ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਹਾਣੀ ਹੈ, ਲੋੜ ਸਿਰਫ ਉਸ ਨੂੰ ਜਾਣਨ ਦੀ ਜਿਗਿਆਸਾ ਦੀ ਹੈ। ਤੇ ਸਰੋਤਿਓ ਜਦੋਂ ਸਾਡੇ ਘਰ ਵੀ ਕੋਈ ਬੱਚਾ ਕੋਈ ਸਵਾਲ ਪੁੱਛਦਾ ਹੈ ਤਾਂ ਹਮੇਸ਼ਾ ਉਸ ਦੇ ਸਵਾਲ ਦਾ ਸਹੀ ਜਵਾਬ ਦਿਓ, ਕਿਉਂਕਿ ਹੋ ਸਕਦਾ ਹੈ ਉਸ ਦੀ ਇਹ ਜਿਗਿਆਸਾ ਉਸ ਨੂੰ ਆਉਣ ਵਾਲੇ ਸਮੇਂ ਦਾ ਜਗਦੀਸ਼ ਚੰਦਰ ਬੋਸ ਹੀ ਬਣਾ ਦੇਵੇ।

ਹੁਣ ਆਉਂਦੇ ਹਾਂ ਇੱਕ ਅਜਿਹੇ ਵਿਗਿਆਨੀ ਵੱਲ ਜਿਨ੍ਹਾਂ ਦਾ ਨਾਮ ਆਧੁਨਿਕ ਭੌਤਿਕ ਵਿਗਿਆਨ ਦੀਆਂ ਕਿਤਾਬਾਂ ਵਿੱਚ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ, ਸਤਿੰਦਰ ਨਾਥ ਬੋਸ। ਸਤਿੰਦਰ ਨਾਥ ਬੋਸ ਜੀ ਨੇ ਕੁਆਂਟਮ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਦਾ ਕੰਮ ਇੰਨਾ ਮਹੱਤਵਪੂਰਨ ਸੀ ਕਿ ਅੱਜ ਇੱਕ ਖਾਸ ਕਿਸਮ ਦੇ ਕਣਾਂ ਨੂੰ ਉਹਨਾਂ ਦੇ ਨਾਮ ਤੇ ਬੋਸਾਨ ਕਿਹਾ ਜਾਂਦਾ ਹੈ। ਅਰਥਾਤ ਜਦੋਂ ਦੁਨੀਆ ਦਾ ਕੋਈ ਵਿਦਿਆਰਥੀ ਭੌਤਿਕ ਵਿਗਿਆਨ ਪੜ੍ਹਦਾ ਹੈ ਅਤੇ ਬੋਸਾਨ ਸ਼ਬਦ ਪੜ੍ਹਦਾ ਹੈ ਤਾਂ ਉਸ ਦੇ ਪਿੱਛੇ ਇੱਕ ਭਾਰਤੀ ਵਿਗਿਆਨੀ ਦਾ ਨਾਮ ਵੀ ਮੌਜੂਦ ਹੁੰਦਾ ਹੈ। ਉਹਨਾਂ ਦਾ ਕੰਮ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨਾਲ ਵੀ ਜੁੜਿਆ ਹੋਇਆ ਸੀ। ਬੋਸ ਜੀ ਦੀ ਕਹਾਣੀ ਇਹ ਦੱਸਦੀ ਹੈ ਵਿਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ। ਜੇ ਤੁਹਾਡਾ ਵਿਚਾਰ ਮਜ਼ਬੂਤ ਹੈ, ਤੁਹਾਡੀ ਸੋਚ ਨਵੀਂ ਹੈ ਅਤੇ ਤੁਹਾਡੇ ਕੋਲ ਉਹਨਾਂ ਨੂੰ ਸਾਬਤ ਕਰਨ ਦਾ ਹੌਸਲਾ ਹੈ, ਤਾਂ ਤੁਹਾਡਾ ਕੰਮ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਹੁਣ ਉਸ ਨਾਮ ਦੀ ਗੱਲ ਜਿਸ ਤੋਂ ਸ਼ਾਇਦ ਹੀ ਕੋਈ ਭਾਰਤੀ ਅਣਜਾਣ ਹੋਵੇ। ਡਾਕਟਰ APJ ਅਬਦੁਲ ਕਲਾਮ ਇੱਕ ਸਧਾਰਨ ਪਰਿਵਾਰ ਵਿੱਚੋਂ ਨਿਕਲ ਕੇ ਦੇਸ਼ ਦੇ ਮਹਾਨ ਵਿਗਿਆਨੀਆਂ ਵਿੱਚ ਸ਼ਾਮਿਲ ਹੋਣਾ ਅਤੇ ਫਿਰ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣਾ, ਉਹ ਆਪਣੇ ਆਪ ਵਿੱਚ ਇੱਕ ਪ੍ਰੇਰਣਾਦਾਇਕ ਯਾਤਰਾ ਨੇ। ਡਾਕਟਰ ਕਲਾਮ ਨੇ ਭਾਰਤ ਦੇ ਪੁਲਾੜ ਅਤੇ ਮਿਜ਼ਾਈਲ ਪ੍ਰੋਗਰਾਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਉਹਨਾਂ ਦੀ ਪਛਾਣ ਸਿਰਫ ਇੱਕ ਵਿਗਿਆਨੀ ਵਜੋਂ ਨਹੀਂ, ਉਹ ਨੌਜਵਾਨਾਂ ਵਿੱਚ ਖਾਸ ਤੌਰ ਤੇ ਪ੍ਰਸਿੱਧ ਹਨ। ਉਹ ਅਕਸਰ ਕਹਿੰਦੇ ਸਨ ਕਿ ਦੇਸ਼ ਦਾ ਭਵਿੱਖ ਉਸ ਦੇਸ਼ ਦੇ ਨੌਜਵਾਨਾਂ ਦੇ ਹੱਥ ਵਿੱਚ ਹੈ। ਉਹਨਾਂ ਦੀ ਪੂਰੀ ਜ਼ਿੰਦਗੀ ਸਾਨੂੰ ਦੱਸਦੀ ਹੈ, ਹਾਲਾਤ ਭਾਵੇਂ ਕਿੰਨੇ ਵੀ ਔਖੇ ਕਿਉਂ ਨਾ ਹੋਣ, ਸੁਪਨੇ ਦੇਖਣੇ ਬੰਦ ਨਹੀਂ ਕਰਨੇ ਚਾਹੀਦੇ, ਅਤੇ ਸਿਰਫ ਸੁਪਨੇ ਦੇਖਣੇ ਹੀ ਨਹੀਂ, ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਵੀ ਕਰਨੀ ਚਾਹੀਦੀ ਹੈ। ਸ਼ਾਇਦ ਇਹੀ ਕਾਰਨ ਹੈ ਅੱਜ ਵੀ ਜਦੋਂ ਵਿਗਿਆਨ ਸਿੱਖਿਆ ਨੌਜਵਾਨਾਂ ਦੀ ਗੱਲ ਹੁੰਦੀ ਹੈ ਤਾਂ ਡਾਕਟਰ ਕਲਾਮ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ।

ਹੁਣ ਵਿਗਿਆਨ ਨੂੰ ਪ੍ਰਯੋਗਸ਼ਾਲਾ ਤੋਂ ਕੱਢ ਕੇ ਖੇਤਾਂ ਤੱਕ ਲੈ ਕੇ ਚੱਲਦੇ ਹਾਂ। ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਰਿਹਾ ਹੈ ਅਤੇ ਖੇਤੀਬਾੜੀ ਵਿੱਚ ਵਿਗਿਆਨ ਦੀ ਤਾਕਤ ਗੱਲ ਕਰਾਂਗੇ MS ਸਵਾਮੀ ਨਾਥਨ ਜੀ ਦੀ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੇਸ਼ ਦੇ ਸਾਹਮਣੇ ਅਨਾਜ ਦੀਆਂ ਗੰਭੀਰ ਚੁਣੌਤੀਆਂ ਸਨ। ਅਜਿਹੇ ਸਮੇਂ ਖੇਤੀਬਾੜੀ ਵਿਗਿਆਨੀ ਡਾਕਟਰ MS ਸਵਾਮੀ ਨਾਥਨ ਜੀ ਨੇ ਭਾਰਤ ਦੀ ਖੇਤੀਬਾੜੀ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਭਾਰਤ ਦੀ ਹਰੀ ਕ੍ਰਾਂਤੀ ਨਾਲ ਪ੍ਰਮੁੱਖ ਤੌਰ ਤੇ ਜੁੜੇ ਵਿਗਿਆਨੀਆਂ ਵਿੱਚੋਂ ਇੱਕ ਸਨ। ਉੱਨਤ ਕਿਸਮ ਦੇ ਬੀਜ, ਸਿੰਚਾਈ, ਖਾਦਾਂ, ਵਿਗਿਆਨਿਕ ਖੇਤੀਬਾੜੀ ਤਰੀਕਿਆਂ ਦੀ ਵਰਤੋਂ ਨਾਲ ਭਾਰਤ ਵਿੱਚ ਅਨਾਜ ਉਤਪਾਦਨ ਵਧਾਉਣ ਦੀ ਦਿਸ਼ਾ ਵਿੱਚ ਵੱਡਾ ਬਦਲਾਵ ਆਇਆ। ਇਹ ਉਦਾਹਰਣ ਸਾਨੂੰ ਦੱਸਦੀ ਹੈ ਵਿਗਿਆਨ ਦਾ ਮਤਲਬ ਸਿਰਫ ਰਾਕੇਟ, ਕੰਪਿਊਟਰ ਜਾਂ ਪ੍ਰਯੋਗਸ਼ਾਲਾ ਨਹੀਂ। ਵਿਗਿਆਨ ਸਾਡੇ ਖੇਤਾਂ ਵਿੱਚ ਹੈ, ਸਾਡੀ ਰੋਟੀ ਵਿੱਚ ਹੈ, ਸਾਡੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਵਿੱਚ ਹੈ।

ਦੋਸਤੋ ਸਾਡਾ ਦੇਸ਼ ਮਹਾਨ ਹੈ ਔਰ ਇਸ ਦੇ ਸਾਇੰਟਿਸਟ ਵੀ ਮਹਾਨ ਨੇ। ਇਸ ਇੱਕ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਮੈਂ ਭਾਰਤ ਦੇ ਸਾਰੇ ਵਿਗਿਆਨੀਆਂ ਬਾਰੇ ਨਹੀਂ ਗੱਲ ਕਰ ਸਕਦੀ, ਪਰ ਇਨ੍ਹਾਂ ਵਿਗਿਆਨੀਆਂ ਦੇ ਨਾਲ ਨਾਲ ਯਾਦ ਕਰਾਂਗੇ ਸ਼੍ਰੀ ਨਿਵਾਸ ਰਾਮਾਨੁਜਨ, ਜਿਨ੍ਹਾਂ ਨੇ ਗਣਿਤ, ਨੰਬਰ ਥਿਊਰੀ, ਅਨੰਤ ਲੜੀਆਂ ਅਤੇ ਗਣਿਤਿਕ ਸੂਤਰਾਂ ਦਾ ਅਸਾਧਾਰਨ ਯੋਗਦਾਨ ਦਿੱਤਾ। ਸ਼ਾਂਤੀ ਸਵਰੂਪ ਪਟਨਾਗਰ ਰਸਾਇਣ ਵਿਗਿਆਨੀ, ਉਦਯੋਗਿਕ ਅਤੇ ਲਾਗੂ ਰਸਾਇਣ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ। ਸਾਇੰਟਿਸਟ ਹਰਗੋਬਿੰਦ ਖੁਰਾਨਾ ਜੀ, ਜਿਨ੍ਹਾਂ ਦੀ ਜੈਨੇਟਿਕ ਕੋਡ ਅਤੇ ਪ੍ਰੋਟੀਨ ਸੰਸਲੇਸ਼ਨ ਬਾਰੇ ਮਹੱਤਵਪੂਰਨ ਖੋਜ ਅਤੇ 1968 ਵਿੱਚ ਨੋਬਲ ਪੁਰਸਕਾਰ ਵਿਜੇਤਾ। ਵਿਗਿਆਨੀ ਰਾਜਾ ਰਾਮਨਾ, ਪਰਮਾਣੂ ਭੌਤਿਕ ਵਿਗਿਆਨ, ਭਾਰਤ ਦੇ ਪਰਮਾਣੂ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਇਨ੍ਹਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਵਿਗਿਆਨੀ ਯਸ਼ਪਾਲ, ਭੌਤਿਕ ਵਿਗਿਆਨ, ਕੌਸਮਿਕ ਰੇਂਜ ਅਤੇ ਵਿਗਿਆਨਕ ਸਿੱਖਿਆ ਵਿੱਚ ਇਨ੍ਹਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਕਲਪਨਾ ਚਾਵਲਾ, ਭਾਰਤੀ ਮੂਲ ਦੀ ਅਮਰੀਕੀ ਅੰਤਰਿਕਸ਼ ਯਾਤਰੀ, ਉਹ ਅੰਤਰਿਕਸ਼ ਵਿੱਚ ਜਾਣ ਵਾਲੇ ਭਾਰਤੀ ਮੂਲ ਦੀ ਪਹਿਲੀ ਮਹਿਲਾ ਰਹੇ। ਉਹਨਾਂ ਨੇ ਨਾਸਾ ਦੇ ਸਪੇਸ ਸ਼ਟਲ ਮਿਸ਼ਨਾਂ ਵਿੱਚ ਹਿੱਸਾ ਲਿਆ ਅਤੇ ਮਾਈਕਰੋ ਗ੍ਰੈਵਿਟੀ ਅਤੇ ਅੰਤਰਿਕਸ਼ ਖੋਜ ਨਾਲ ਸੰਬੰਧਿਤ ਕੰਮ ਕੀਤਾ। ਸੁਨੀਤਾ ਵਿਲੀਅਮਸ, ਭਾਰਤੀ ਸਲੋਵੇਨੀਅਨ ਮੂਲ ਦੀ ਅਮਰੀਕੀ ਅੰਤਰਿਕਸ਼ ਯਾਤਰੀ, ਉਹਨਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਲੰਬੇ ਸਮੇਂ ਤੱਕ ਵਿਗਿਆਨਿਕ ਪ੍ਰਯੋਗ ਕੀਤੇ ਅਤੇ ਕਈ ਸਪੇਸ ਵਾਕਸ ਕੀਤੀਆਂ।

0: ਪ੍ਰੋਗਰਾਮਕਾਰ ਪਰਿਵਾਰ ਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ। ਵਿਸ਼ਾ ਸੀ ਭਾਰਤ ਦੇ ਮਹਾਨ ਵਿਗਿਆਨੀ ਖੋਜ ਤੋਂ ਉਪਲਬਧੀ ਤੱਕ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਮਮਤਾ ਅਰੋੜਾ। ਤੇ ਹੁਣ ਵੇਲਾ ਅੱਜ ਦੀਆਂ ਅਖਬਾਰੀ ਸੁਰਖੀਆਂ ਦਾ। ਸੰਦੇਸ਼ਾਂ ਤੋਂ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀਆਂ ਅਖਬਾਰੀ ਸੁਰਖੀਆਂ।
1: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।

0: ਤੇ ਹੁਣ ਵੇਲੇ ਅੱਜ ਦੀ ਅਖਬਾਰੀ ਸੁਰਖੀਆਂ ਦਾ ਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਵਿੱਚ ਮੌਜੂਦ ਨੇ ਅੰਮ੍ਰਿਤਪਾਲ। ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ। ਨਮਸਕਾਰ ਸਰੋਤਿਓ।
0: ਤੇ ਕਿਹੜੀ ਖਬਰ ਤੁਸੀਂ ਪੜ੍ਹਨ ਜਾ ਰਹੇ ਹੋ?
1: ਹਾਂਜੀ, ਅੱਜ ਅਸੀਂ ਖਬਰ ਸ਼ੁਰੂ ਕਰ ਰਹੇ ਹਾਂ ਅਜੀਤ ਅਖਬਾਰ ਦੇ ਆਖਰੀ ਸਫ਼ੇ ਤੋਂ, ਖੇਡ ਸੰਸਾਰ ਨਾਲ ਸੰਬੰਧਿਤ। ਭਾਰਤ ਨੇ 6ਵੀਂ ਵਾਰ ਜਿੱਤਿਆ ਖਿਤਾਬ ਜੂਨੀਅਰ ਏਸ਼ੀਆ ਕੱਪ ਦੇ ਵਿੱਚ। ਇਹ ਖਬਰ ਲੱਗੀ ਹੈ ਜੀ ਚੀਨ ਤੋਂ। ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਲਗਾਤਾਰ 6ਵੀਂ ਵਾਰ HAF ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕਰਦਿਆਂ ਜੂਨੀਅਰ ਹਾਕੀ ਕੱਪ ਵਿਸ਼ਵ ਲਈ ਵੀ ਜਗ੍ਹਾ ਪੱਕੀ ਕਰ ਲਈ ਹੈ ਜੀ।
0: ਜੀ, ਤੇ ਮੈਂ ਖਬਰ ਪੜ੍ਹਨ ਜਾ ਰਹੀ ਹਾਂ ਜੀ, ਸਫ਼ਾ ਨੰਬਰ 5 ਪੰਜਾਬੀ ਟ੍ਰਿਬਿਊਨ ਦੇ। ਭਾਰਤ ਨੇ ਨੇਪਾਲੀ ਬੇਲੀ ਪੁਲ ਦੇ ਹਿੱਸਿਆਂ ਦੀ ਪਹਿਲੀ ਖੇਪ ਭੇਜੀ। ਖਬਰ ਲੱਗੇ ਕਾਠਮਾਂਡੂ ਤੋਂ, ਭਾਰਤ ਨੇ ਹੜ੍ਹ ਪ੍ਰਭਾਵਿਤ ਬੇਤਰਾਵਤੀ ਖੇਤਰ 'ਚ ਸੰਪਰਕ ਬਹਾਲ ਕਰਨ 'ਚ ਮਦਦ ਲਈ 70 ਮੀਟਰ ਲੰਬੇ ਬੇਲੀ ਪੁਲ ਦੇ ਹਿੱਸਿਆਂ ਦੀ ਪਹਿਲੀ ਖੇਪ ਨੇਪਾਲ ਭੇਜੀ ਹੈ। ਕਾਠਮਾਂਡੂ 'ਚ ਭਾਰਤੀ ਰਾਜਦੂਤ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਨੇ ਹੁਣ ਤੱਕ ਨੇਪਾਲ ਨੂੰ 130 ਟਨ ਤੋਂ ਵੱਧ ਰਾਹਤ ਸਮੱਗਰੀ ਭੇਜੀ ਹੈ।
1: ਅਗਲੀ ਖਬਰ ਲੱਗੀ ਹੈ ਜੀ ਲੰਡਨ ਤੋਂ। ਦਲਜੀਤ ਦੋਸਾਂਝ ਲੰਡਨ ਦੇ ਬੈਂਬਲੀ ਸਟੇਡੀਅਮ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਚੁੱਕੇ ਨੇ। 90,000 ਦੀ ਸਮਰੱਥਾ ਵਾਲੇ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕੀਆਂ। ਪੰਜਾਬੀ ਗਾਇਕੀ ਨੂੰ ਵਿਸ਼ਵ ਪੱਧਰ 'ਤੇ ਨਵੀਆਂ ਬੁਲੰਦੀਆਂ 'ਤੇ ਲੈ ਜਾਣ ਵਾਲੇ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਲੰਡਨ ਦੇ ਵਿਸ਼ਵ ਪ੍ਰਸਿੱਧ ਬੈਂਬਲੀ ਸਟੇਡੀਅਮ ਵਿੱਚ ਆਪਣਾ ਸ਼ਾਨਦਾਰ ਸੰਗੀਤਕ ਪ੍ਰੋਗਰਾਮ ਪੇਸ਼ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ।
0: ਜੀ, ਤੇ ਖਬਰ ਲੱਗੀ ਹੈ ਪੰਜਾਬੀ ਟ੍ਰਿਬਿਊਨ ਤੇ। ਖਬਰ ਲੱਗੀ ਹੈ ਪੰਜਾਬ ਨੂੰ ਦੇਸ਼ ਦਾ ਖੇਡ ਕੇਂਦਰ ਬਣਾਵਾਂਗੇ, ਕਹਿਣਾ ਜੀ ਮੁੱਖ ਮੰਤਰੀ ਭਗਵੰਤ ਮਾਨ ਦਾ। ਮੋਹਾਲੀ 'ਚ ਸ਼ੇਰੇ ਪੰਜਾਬ T20 ਕ੍ਰਿਕਟ ਲੀਗ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਖਬਰ ਲੱਗੀ ਹੈ IAS ਨਗਰ ਮੋਹਾਲੀ ਤੋਂ। ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਦੇ IAS ਬਿੰਦਰਾ ਸਟੇਡੀਅਮ 'ਚ ਚੱਲ ਰਹੀ ਸ਼ੇਰੇ ਪੰਜਾਬ T20 ਲੀਗ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨਾਲ ਸੰਸਦ ਮੈਂਬਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਦੇਸ਼ ਦਾ ਖੇਡ ਕੇਂਦਰ ਬਣਾਉਣ ਲਈ ਵਚਨਬੱਧ ਹੈ ਅਤੇ ਸਰਕਾਰ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਅਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਕੋਸ਼ਿਸ਼ਾਂ ਜਾਰੀ ਰੱਖੇਗੀ।

0: ਅਗਲੀ ਖਬਰ ਲੱਗੀ ਹੈ ਜੀ ਅਜੀਤ ਅਖਬਾਰ ਦੇ ਆਖਰੀ ਸਫ਼ੇ ਤੇ। ਹਾਕੀ ਪੰਜਾਬ ਦੀ ਚੋਣ ਦੌਰਾਨ ਨਿਤਿਨ ਕੋਹਲੀ ਪ੍ਰਧਾਨ ਅਤੇ ਅਮਰੀਕ ਸਿੰਘ ਪਵਾਰ ਜਨਰਲ ਸਕੱਤਰ ਚੁਣੇ ਗਏ ਨੇ। ਰਜਿੰਦਰ ਸਿੰਘ ਸੀਨੀਅਰ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਉਪ ਪ੍ਰਧਾਨ ਚੁਣੇ ਗਏ ਹਨ ਜੀ। ਇਸ ਦੇ ਨਾਲ ਹੀ ਜਲੰਧਰ ਤੋਂ ਹੀ ਅਗਲੀ ਖਬਰ ਲੱਗੀ ਹੈ, ਏਸ਼ੀਆਈ ਖੇਡਾਂ ਲਈ ਗੁਰਿੰਦਰ ਸਿੰਘ ਸੰਘਾ ਅੰਪਾਇਰ ਮੈਨੇਜਰ ਨਿਯੁਕਤ ਕੀਤੇ ਗਏ ਹਨ ਜੀ।
1: ਪੰਜਾਬੀ ਟਿੱਪਣੀ ਤੋਂ ਖਬਰ ਲੱਗੀ, ਅੰਮ੍ਰਿਤਸਰ ਸੂਰਮਾਜ ਨੇ ਸ਼ੇਰੇ ਪੰਜਾਬ ਟੀ ਟਵੈਂਟੀ ਲੀਗ ਜਿੱਤੀ। ਫਾਈਨਲ ਵਿਚ ਲੁਧਿਆਣਾ ਲਾਇਨਸ ਨੂੰ 8 ਵਿਕਟਾਂ ਨਾਲ ਹਰਾਇਆ। ਖਬਰ ਲੱਗੀ ਹੈ ਐਸ ਐਸ ਨਗਰ ਮੋਹਾਲੀ ਤੋਂ। ਆਈਐਸ ਬਿੰਦਰਾ PCA ਸਟੇਡੀਅਮ ਵਿਚ ਖੇਡੀ ਗਈ ਸ਼ੇਰੇ ਪੰਜਾਬ ਟੀ ਟਵੈਂਟੀ ਕ੍ਰਿਕਟ ਲੀਗ ਦੇ ਫਾਈਨਲ ਮੁਕਾਬਲੇ ਵਿਚ ਅੰਮ੍ਰਿਤਸਰ ਸੂਰਮਾਜ ਦੀ ਟੀਮ ਨੇ ਲੁਧਿਆਣਾ ਲਾਇਨਸ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਅਫਗਾਨਿਸਤਾਨ ਨੂੰ ਹਰਾਇਆ। ਅਰਸ਼ਦੀਪ ਨੇ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਭਿਸ਼ੇਕ ਨੇ 32 ਗੇਂਦਾਂ ਤੇ 84 ਦੌੜਾਂ ਬਣਾਈਆਂ। ਖਬਰ ਲੱਗੀ ਹੈ ਨਵੀਂ ਦਿੱਲੀ ਤੋਂ। ਵੀਅਤਨਾਮ ਓਪਨ ਚ ਈਸ਼ਾ ਰਾਣੀ ਬਰੂਆ ਉਪ ਜੇਤੂ। ਖਬਰ ਲੱਗੀ ਹੈ ਹੋ ਚੀ ਮਿਨ ਸਿਟੀ ਤੋਂ। ਭਾਰਤ ਦੀ ਉਭਰਦੀ ਬੈਡਮਿੰਟਨ ਖਿਡਾਰਨ ਈਸ਼ਾ ਰਾਣੀ ਬਰੂਆ ਨੇ ਵੀਅਤਨਾਮ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਵਿਚ ਉਪ ਜੇਤੂ ਰਹਿ ਕੇ ਮੁਹਿੰਮ ਦੀ ਸਮਾਪਤੀ ਕੀਤੀ।
0: ਅਗਲੀ ਖਬਰ ਲੱਗੀ ਹੈ ਜੀ ਜੀਤ ਅਖਬਾਰ ਦੇ ਪਹਿਲੇ ਸਫ਼ੇ ਤੋਂ। ਸੂਬੇ ਦੇ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਮੰਗ ਚੁੱਕੇ ਨੇ, ਹੁਣ ਨਹੀਂ ਲੱਗੇਗਾ ਬਿਜਲੀ ਦਾ ਕੱਟ, ਕੋਲੇ ਦੀ ਸਪਲਾਈ ਵੀ ਹੋਈ ਦਰੁਸਤ। ਇਹ ਕਹਿਣਾ ਹੈ ਜੀ ਬਿਜਲੀ ਨਿਗਮ ਦੇ SMD ਡਾਕਟਰ ਬਸੰਤ ਗਰਗ ਹੋਰਾਂ ਦਾ।
1: ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਤੋਂ ਖਬਰ ਲੱਗੀ, ਟੈਕਨੋਲੋਜੀ ਤੇ ਅਹਿਮ ਖਣਿਜ ਹਥਿਆਰ ਨਾ ਬਣਨ, ਕਹਿਣਾ ਪ੍ਰਧਾਨ ਮੰਤਰੀ ਮੋਦੀ ਦਾ। ਬ੍ਰਿਕਸ ਸੰਮੇਲਨ ਦੇ ਸਮਾਪਤੀ ਇਜਲਾਸ ਨੂੰ ਸੰਬੋਧਨ ਕੀਤਾ, ਵਧ ਰਹੇ ਆਲਮੀ ਟਕਰਾਵਾਂ ਤੇ ਚਿੰਤਾ ਜਤਾਈ। ਗਲੋਬਲ ਸਾਊਥ ਨੂੰ ਦਰਪੇਸ਼ ਮੁਕਾਬਲਾ, ਮੁਸ਼ਕਲਾਂ ਦਾ ਹੱਲ ਕੱਢਣ ਤੇ ਜ਼ੋਰ ਦਿੱਤਾ। ਆਮ ਲੋਕਾਂ ਦੀ ਭਲਾਈ ਲਈ ਰਲ ਕੇ ਕੰਮ ਕਰਨ ਦਾ ਸੱਦਾ। ਖਬਰ ਲੱਗੀ ਹੈ ਨਵੀਂ ਦਿੱਲੀ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਕਨਾਲੋਜੀ ਅਤੇ ਅਹਿਮ ਖਣਿਜਾਂ ਨੂੰ ਹਥਿਆਰ ਵਜੋਂ ਵਰਤੇ ਜਾਣ ਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਸਾਂਝੀ ਤਰੱਕੀ ਅਤੇ ਖੁਸ਼ਹਾਲੀ ਦੀ ਰਫ਼ਤਾਰ ਰੁਕ ਸਕਦੀ ਹੈ। ਉਨ੍ਹਾਂ ਬ੍ਰਿਕਸ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਸਹਿਯੋਗ ਰਾਹੀਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਅਤੇ ਗਲੋਬਲ ਸਾਊਥ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣ।
0: ਅਗਲੀ ਖਬਰ ਲੱਗੀ ਹੈ ਜੀ ਦੈਨਿਕ ਜਾਗਰਣ, ਬਠਿੰਡਾ ਤੋਂ ਖਬਰ ਹੈ, ਪੰਜਾਬ ਯੂਥ 98 ਯੁਵਾਓਂ ਨੇ ਲਗਾਈ 5 ਕਿਲੋਮੀਟਰ ਕੀ ਦੌੜ। ਯੁਵਾਓਂ ਕੇ ਸਾਥ ਮਹਿਲਾਏ, ਬਜ਼ੁਰਗ ਔਰ ਪਰਿਵਾਰ ਕੇ ਅਨਯ ਸਦਸਯ ਸਮੇਤ 25,000 ਲੋਗੋਂ ਨੇ ਮੈਰਾਥਨ ਮੇ ਲਿਆ ਹਿੱਸਾ
1: ਜੀ। ਮਾਲਵਾ ਸਫ਼ੇ ਤੋਂ ਖਬਰ ਲੱਗੀ, ਭਰਵੇਂ ਮੀਂਹ ਕਾਰਨ ਬਠਿੰਡਾ ਜਲਥਲ, ਵੱਖ ਵੱਖ ਥਾਈਂ ਪਾਣੀ ਭਰਨ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਬਠਿੰਡਾ ਤੋਂ ਖਬਰ ਲੱਗੀ ਹੈ ਜੀ। ਤੇ ਇਸ ਦੇ ਨਾਲ ਹੀ ਅੱਜ ਦੀ ਅਖਬਾਰੀ ਸੁਰਖੀਆਂ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਸੱਜਰੀ ਸਵੇਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਦੀ ਸਮਾਂ 7:59 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ ਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: by dismissing Sri Lanka for 111 in 19.4 overs, with Sri Charani taking 4 wickets and Deepthi Sharma claiming 3. Shefali Verma was declared player of the match. President Draupadi Murmu has congratulated all the members of Team India on winning Women's T20 Asia Cup Championship 2026. Germany's Alexander Zverev has won men's singles title of US Open tennis, beating American Ben Shelton 6-3, 7-6, 5-7, 6-2 in New York last night. This marks Alexander Zverev's second major title of 2026 following his French Open victory in June. Ben Shelton's loss keeps the 23-year-old Grand Slam title drought alive for American men, though he became the first black American man to make it to the US Open final since Arthur in 1972. In our bilingual live phone-in program Public Speak tonight at 9:30 p.m. we will bring an insightful discussion on nutrition and early stimulation for childhood development with Dr. Richa Pandey, nutrition specialist, UNICEF India, and Dr. Surendra Singh Bisht, head of pediatrics and neonatology department, Swami Dayanand Hospital, New Delhi. During the program, listeners can ask questions on the subject. To participate, simply dial the telephone numbers 011-231-0481 and 011-231-4444 from 9:30 p.m. onwards tonight. Alternatively, you can also send your queries via WhatsApp to the number 9289094044 or post your questions on X with the hashtag AskEIR. And now for a look at today's newspapers, it's over to Shagun Chopra.
1: Thank you, Anuja. All the dailies have widely covered Prime Minister Modi seeking wider Global South role for BRICS as he holds key 15 bilateral meetings and numerous pull-aside meetings on BRICS sidelines. The Statesman headline says, two big takeaways for India, joint declaration and successful Modi-Xi meeting. Modi flags weaponization of tech critical minerals, headlines Hindustan Times. Delhi declaration adopted by BRICS members backs sovereign Palestinian state, cites the Economic Times. As Modi pitches for startup fund and incubator network, Russia proposes new insurance mechanism and grain market, writes Financial Express. Quoting the Union Home Minister, the Indian Express states 21 NDA rule states to introduce UCC by 2029. And finally, Indian hockey extends Asian dominance with the men's and women's teams defending their twin junior titles and securing qualification for the Junior World Cup, notes the Tribune. And with that, it's back to you, Anuja.
0: Thank you, Shagun. And now before we end the bulletin, the headlines once again. Prime Minister Narendra Modi thanks BRICS leaders for making Delhi summit productive and outcome-oriented. Union Home Minister Amit Shah says BJP-led NDA governments in 21 states will introduce uniform civil code before 2029. Festival of Ganesh Chaturthi being celebrated across the country today with great devotion. Hindi Divas being celebrated today. Rajbhasha Awards for 2025-26 to be presented at Mumbai Conference. India condemns attack on merchant vessel off Oman coast, 13 Indian crew members rescued. Dheeraj Bumma Devra scripts history by becoming first Indian male recurve archer to win gold medal at World Cup final in Mexico. And with that, we end the morning news. Have a nice day.
2: Namaskar. ए आकाशवाणी है खबरां दे इस बुलेटिन नाल मैं अमन देव पहला खास खबरां प्रधानमंत्री नरेंद्र मोदी ने दिल्ली च ब्रिक्स शिखर सम्मेलन नूं सफल ते नतीजा मुखी बनाउण लई सारे मैंबर देशां दे नेतावां दा धन्नवाद कीता है ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀਆਂ ਐਨਡੀਏ ਸਰਕਾਰਾਂ 21 ਰਾਜਾਂ ਵਿੱਚ 2029 ਤੋਂ ਪਹਿਲਾਂ ਇਕਸਾਰ ਸਿਵਲ ਜ਼ਾਬਤਾ ਯੂਸੀਸੀ ਲਾਗੂ ਕਰਨਗੀਆਂ ਅੱਜ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਭਾਰਤ ਨੇ ਓਮਾਨ ਤੱਟ ਨੇੜੇ ਇੱਕ ਵਪਾਰਕ ਜਹਾਜ਼ ਤੇ ਕੱਲ੍ਹ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਚਾਲਕ ਦਲ ਦੇ 13 ਭਾਰਤੀ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਭਾਰਤੀ ਤੀਰਅੰਦਾਜ਼ ਧੀਰਜ ਬੋਮਦੇਵਰਾ ਨੇ ਵਿਸ਼ਵ ਕੱਪ ਫਾਈਨਲ ਵਿੱਚ ਪੁਰਸ਼ ਰਿਕਰਵ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਕ੍ਰਿਕਟ ਵਿੱਚ ਭਾਰਤ ਨੇ ਫਾਈਨਲ 'ਚ ਸ੍ਰੀ ਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਬ੍ਰਿਕਸ ਸਿਖਰ ਸੰਮੇਲਨ ਨੂੰ ਸਫਲ ਅਤੇ ਨਤੀਜਾ ਮੁਖੀ ਬਣਾਉਣ ਲਈ ਸਾਰੇ

0: ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਦੋ ਰੋਜ਼ਾ ਸੰਮੇਲਨ ਦੀਆਂ ਮੁੱਖ ਝਲਕੀਆਂ ਵਾਲੀ ਇੱਕ ਵੀਡੀਓ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕੀਤੀ ਗਈ ਹੈ। ਇਸ ਵੀਡੀਓ ਵਿੱਚ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਇੱਕ ਅੰਸ਼ ਸ਼ਾਮਲ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਬ੍ਰਿਕਸ ਰਾਹੀਂ ਭਾਰਤ ਨੇ ਵਿਸ਼ਵ ਪੱਧਰ ਤੇ ਦੋਸਤੀ ਭਾਈਵਾਲੀ ਅਤੇ ਸਹਿਯੋਗ ਨੂੰ ਅੱਗੇ ਵਧਾਇਆ ਹੈ। ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਨੇਤਾਵਾਂ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ, ਇਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਆਂ ਅਤੇ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਸ਼ਾਮਲ ਸਨ। ਸੰਮੇਲਨ ਵਿੱਚ ਮੌਜੂਦ ਹੋਰ ਉੱਘੀਆਂ ਸ਼ਖਸੀਅਤਾਂ ਵਿੱਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਵੀਅਤਨਾਮ ਦੇ ਪ੍ਰਧਾਨ ਮੰਤਰੀ ਲੀ ਮਿਨਹੁੰਗ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ, ਮਿਸਰ ਦੇ ਰਾਸ਼ਟਰਪਤੀ ਅਬਦਲ ਫਤਾਹ ਅਲ ਸੀਸੀ, ਫਿਲੀਪੀਨਸ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਅਤੇ ਯੁਗਾਂਡਾ ਦੇ ਉਪ ਰਾਸ਼ਟਰਪਤੀ ਜੈਸਿਕਾ ਲੂਪੋ ਸ਼ਾਮਲ ਨੇ। ਭਾਰਤ ਨੇ 12 ਤੇ 13 ਸਤੰਬਰ ਨੂੰ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਸਮੂਹ ਦੇ 11 ਮੈਂਬਰ ਦੇਸ਼ਾਂ ਅਤੇ 10 ਭਾਈਵਾਲ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਸੰਮੇਲਨ ਦੌਰਾਨ ਸ੍ਰੀ ਮੋਦੀ ਨੇ ਵੱਖ ਵੱਖ ਦੇਸ਼ਾਂ ਦੇ ਮੁਖੀਆਂ ਨਾਲ 15 ਦੁਵੱਲੀਆਂ ਮੀਟਿੰਗਾਂ ਵੀ ਕੀਤੀਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਬੀਜੇਪੀ ਦੀ ਅਗਵਾਈ ਵਾਲੀਆਂ ਐਨਡੀਏ ਸਰਕਾਰਾਂ 21 ਰਾਜਾਂ ਵਿੱਚ 2029 ਤੋਂ ਪਹਿਲਾਂ ਇੱਕ ਸਾਰ ਸਿਵਲ ਜ਼ਾਬਤਾ ਯੂਸੀਸੀ ਲਾਗੂ ਕਰਨਗੀਆਂ। ਮੁੰਬਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਈ ਰਾਜਾਂ ਵਿੱਚ ਯੂਸੀਸੀ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 2029 ਤੋਂ ਪਹਿਲਾਂ ਇਹ ਬੀਜੇਪੀ ਐਨਡੀਏ ਸ਼ਾਸਿਤ ਸਾਰੇ 21 ਰਾਜਾਂ ਵਿੱਚ ਲਾਗੂ ਕਰ ਦਿੱਤਾ ਜਾਏਗਾ। ਸ੍ਰੀ ਸ਼ਾਹ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਟ੍ਰਿਪਲ ਤਲਾਕ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ, ਜਿਸ ਨਾਲ ਮੁਸਲਿਮ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਮਿਲੇ ਨੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਰਤੀ ਨਿਆਂ ਸੰਹਿਤਾ ਰਾਹੀਂ ਦੇਸ਼ ਦੀ ਅਪਰਾਧਕ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ।
1: ढेर सारे राज्यों में कॉमन सिविल कोड यूसीसी को हमने इंट्रोड्यूस किया है और मुझे विश्वास है कि भाजपा एनडीए शासित 21 राज्यों में हम 2029 के पहले यूसीसी को इंट्रोड्यूस करेंगे। भारतीय न्याय संहिता जो बनाई है इसने क्रिमिनल जस्टिस सिस्टम को भारतीय आधार देने का काम किया है और कई सारे राज्यों में सजा कराने का दर का एक ही साल में 30% वृद्धि हुआ है।
0: ਗ੍ਰਹਿ ਮੰਤਰੀ ਨੇ ਇਹ ਵੀ ਦੱਸਿਆ ਕਿ 3 ਸਾਲਾਂ ਦੇ ਅੰਦਰ ਨਿਆਂ ਮਿਲਣਾ ਯਕੀਨੀ ਬਣਾਉਣ ਲਈ ਇੱਕ ਪ੍ਰਣਾਲੀ ਸਥਾਪਿਤ ਕੀਤੀ ਜਾ ਰਹੀ ਹੈ। ਰਾਸ਼ਟਰੀ ਸੁਰੱਖਿਆ ਬਾਰੇ ਗੱਲਬਾਤ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਧਾਰਾ 370 ਅਤੇ 35 ਨੂੰ ਬਿਨਾਂ ਕਿਸੇ ਵਿਵਾਦ ਦੇ ਖਤਮ ਕਰ ਦਿੱਤਾ ਗਿਆ ਤੇ ਕਸ਼ਮੀਰ ਹੁਣ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।
1: ਰਾਸ਼ਟਰੀ ਸੁਰੱਖਿਆ ਮੇ ਧਾਰਾ 370 ਔਰ 35A ਹਟਾਨਾ जो असंभव माना जाता था, रक्त की एक भी बूंद गिराए बगैर, एक भी गोली चलाए बगैर धारा 370 आज पास्ट बनकर खड़ी है और कश्मीर पूर्णतया भारत के साथ जुड़ा है।
0: ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦਹਾਕਿਆਂ ਪੁਰਾਣੀ ਨਕਸਲੀ ਬਗਾਵਤ ਨੂੰ ਖਤਮ ਕੀਤਾ ਹੈ ਤੇ ਦੇਸ਼ ਦੇ ਉੱਤਰ ਪੂਰਬੀ ਇਲਾਕੇ ਵਿੱਚ 14 ਤੋਂ ਵੱਧ ਸ਼ਾਂਤੀ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਅੱਜ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਭਗਵਾਨ ਗਣੇਸ਼ ਦੇ ਜਨਮ ਦਾ ਪ੍ਰਤੀਕ ਹੈ, ਜਿਨ੍ਹਾਂ ਨੂੰ ਬੁੱਧੀ, ਖੁਸ਼ਹਾਲੀ ਅਤੇ ਖੁਸ਼ਕਿਸਮਤੀ ਦਾ ਦੇਵਤਾ ਮੰਨਿਆ ਜਾਂਦਾ ਹੈ।

ਇਸ ਨੂੰ ਵਿਨਾਇਕ ਚਤੁਰਥੀ ਜਾਂ ਗਣੇਸ਼ ਉਤਸਵ ਵਜੋਂ ਵੀ ਜਾਣਿਆ ਜਾਂਦਾ ਹੈ। ਅੱਜ ਇਸ 10 ਰੋਜ਼ਾ ਤਿਉਹਾਰ ਦਾ ਪਹਿਲਾ ਦਿਨ ਹੈ, ਜਿਸ ਦੌਰਾਨ ਲੋਕ ਆਪਣੇ ਘਰਾਂ ਵਿੱਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰਦੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਣੇਸ਼ ਚਤੁਰਥੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਗਵਾਨ ਗਣੇਸ਼ ਬੁੱਧੀ, ਖੁਸ਼ਹਾਲੀ ਅਤੇ ਸ਼ੁਭ ਸ਼ੁਰੂਆਤ ਦੇ ਪ੍ਰਤੀਕ ਨੇ। ਗਣੇਸ਼ ਚਤੁਰਥੀ ਦਾ ਤਿਉਹਾਰ ਸਾਡੇ ਜੀਵਨ ਵਿੱਚ ਊਰਜਾ, ਗਿਆਨ ਅਤੇ ਸਕਾਰਾਤਮਕਤਾ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਹਰ ਕਿਸੇ ਨੂੰ ਨਵੇਂ ਸੰਕਲਪਾਂ ਨਾਲ ਤਰੱਕੀ ਦੇ ਰਾਹ 'ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਗਣੇਸ਼ ਚਤੁਰਥੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸੋਸ਼ਲ ਮੀਡੀਆ 'ਤੇ ਸੰਸਕ੍ਰਿਤ ਭਾਸ਼ਾ ਵਿੱਚ ਇੱਕ ਸੁਭਾਸ਼ਿਤਮ ਸਾਂਝਾ ਕਰਦਿਆਂ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਓਮਾਨ ਤੱਟ ਨੇੜੇ ਵਪਾਰਕ ਜਹਾਜ਼ MT El Gaia 'ਤੇ ਕੱਲ੍ਹ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਓਮਾਨ ਵਿੱਚ ਭਾਰਤੀ ਦੂਤਕਾਰ ਨੇ ਦੱਸਿਆ ਕਿ ਹੁਣ ਤੱਕ ਚਾਰਕ ਦਲ ਦੇ 13 ਭਾਰਤੀ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇੱਕ ਭਾਰਤੀ ਨਾਗਰਿਕ ਦੀ ਭਾਲ ਜਾਰੀ ਹੈ। ਦੂਤਕਾਰ ਨੇ ਕਿਹਾ ਹੈ ਕਿ ਉਹ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਅਤੇ ਚੱਲ ਰਹੇ ਭਾਲ ਅਤੇ ਬਚਾਅ ਕਾਰਜਾਂ ਬਾਰੇ ਓਮਾਨੀ ਅਧਿਕਾਰੀ

0: ਨਾਲ ਤਾਲਮੇਲ ਕਰ ਰਿਹਾ ਹੈ। ਦੂਤਕਾਰ ਨੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਵਿੱਚ ਮਦਦ ਲਈ ਓਮਾਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਭਾਰਤ ਨੇ ਇਲਾਕੇ ਵਿੱਚ ਤਣਾਅ ਨੂੰ ਘੱਟ ਕਰਨ ਅਤੇ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦਾ ਰਾਹ ਅਪਣਾਉਣ ਦੀ ਆਪਣੀ ਅਪੀਲ ਦੁਹਰਾਈ ਹੈ। ਭਾਰਤ ਨੇ ਕਿਹਾ ਕਿ ਵਪਾਰਕ ਜਹਾਜ਼ਾਂ, ਨਾਵਿਕਾਂ, ਆਮ ਨਾਗਰਿਕਾਂ ਅਤੇ ਸਿਵਿਲੀਅਨ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਅਪ੍ਰਵਾਨਯੋਗ ਹੈ। ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। 1949 ਵਿੱਚ ਇਸੇ ਦਿਨ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਦੇਸ਼ ਦੀ ਅਧਿਕਾਰਤ ਭਾਸ਼ਾ ਵਜੋਂ ਅਪਣਾਇਆ ਸੀ। ਅੱਜ ਹਿੰਦੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ 52 ਕਰੋੜ ਤੋਂ ਵੱਧ ਲੋਕਾਂ ਦੀ ਪਹਿਲੀ ਭਾਸ਼ਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਮੁੰਬਈ ਵਿਖੇ ਹਿੰਦੀ ਦਿਵਸ 2026 ਸਮਾਗਮ ਅਤੇ 6ਵੀਂ ਸਰਵ ਭਾਰਤੀ ਰਾਜ ਭਾਸ਼ਾ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਭਾਰਤੀ ਤੀਰਅੰਦਾਜ਼ ਧੀਰਜ ਬੋਮਦੇਵਰਾ ਵਿਸ਼ਵ ਕੱਪ ਫਾਈਨਲ ਵਿੱਚ ਵਿਅਕਤੀਗਤ ਸੋਨੇ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਰਿਕਰਵ ਤੀਰਅੰਦਾਜ਼ ਬਣ ਗਿਆ ਹੈ। ਕੱਲ੍ਹ ਮੈਕਸੀਕੋ ਵਿੱਚ ਧੀਰਜ ਨੇ ਇੱਕ ਰੋਮਾਂਚਕ ਸ਼ੂਟ ਆਫ ਵਿੱਚ ਜਪਾਨ ਦੇ ਨਾਕਾਨਿਸ਼ੀ ਜੂਨੀਅਰ ਨੂੰ ਹਰਾਇਆ। 5-5 ਨਾਲ ਟਾਈ ਰਹਿਣ ਮਗਰੋਂ ਫੌਜ ਤੇ 25 ਸਾਲਾ ਤੀਰਅੰਦਾਜ਼ ਧੀਰਜ ਨੇ ਸ਼ੂਟ ਆਫ ਵਿੱਚ ਜਪਾਨੀ ਤੀਰਅੰਦਾਜ਼ ਨੂੰ 10-9 ਨਾਲ ਹਰਾ ਕੇ ਜਿੱਤ ਦਰਜ ਕੀਤੀ। ਕ੍ਰਿਕਟ ਵਿੱਚ ਭਾਰਤ ਨੇ ਮਹਿਲਾ ਏਸ਼ੀਆ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ। ਕੱਲ੍ਹ ਖੇਡੇ ਗਏ ਫਾਈਨਲ ਵਿੱਚ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਓਪਨਰ ਸ਼ੇਫਾਲੀ ਵਰਮਾ ਅਤੇ ਸਮ੍ਰਿਤੀ ਮੰਦਾਨਾ ਦਰਮਿਆਨ 129 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ 5 ਵਿਕਟਾਂ ਦੇ ਨੁਕਸਾਨ ਤੇ 183 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਸ੍ਰੀਲੰਕਾ ਦੀ ਪੂਰੀ ਟੀਮ ਨੂੰ 19.4 ਓਵਰਾਂ ਵਿੱਚ 111 ਦੌੜਾਂ ਤੇ ਆਊਟ ਕਰ ਦਿੱਤਾ। ਸ੍ਰੀ ਚਰਨੀ ਨੇ 4 ਤੇ ਦੀਪਤੀ ਸ਼ਰਮਾ ਨੇ 3 ਵਿਕਟਾਂ ਹਾਸਲ ਕੀਤੀਆਂ। ਸ਼ੇਫਾਲੀ ਵਰਮਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮਹਿਲਾ ਟੀ20 ਏਸ਼ੀਆ ਕੱਪ ਦਾ ਖਿਤਾਬ ਜਿੱਤਣ ਤੇ ਭਾਰਤੀ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਟਵੈਂਟੀ ਅੰਤਰਰਾਸ਼ਟਰੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਟਾਸ ਜਿੱਤਣ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਜ਼ਮਤੁੱਲਾ ਉਮਰਜਾਈ ਅਤੇ ਮੁਹੰਮਦ ਨਬੀ ਵਿਚਕਾਰ 83 ਦੌੜਾਂ ਦੀ ਸਾਂਝੇਦਾਰੀ ਨੇ ਅਫਗਾਨਿਸਤਾਨ ਨੂੰ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 156 ਦੌੜਾਂ ਦੇ ਸਕੋਰ ਤੇ ਮਦਦ ਕੀਤੀ। ਭਾਰਤ ਨੇ 13.4 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਤੇ 157 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਜੂਨੀਅਰ ਮਹਿਲਾ ਹਾਕੀ ਟੀਮ ਨੂੰ ਏਸ਼ੀਆ ਕੱਪ ਦਾ ਖਿਤਾਬ ਬਰਕਰਾਰ ਰੱਖਣ ਤੇ ਵਧਾਈ ਦਿੱਤੀ ਹੈ। ਉਹਨਾਂ ਨੇ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਵੀ ਫਾਈਨਲ ਵਿੱਚ 4-1 ਦੀ ਸ਼ਾਨਦਾਰ ਜਿੱਤ ਨਾਲ ਏਸ਼ੀਆ ਕੱਪ ਜਿੱਤਣ ਤੇ ਵਧਾਈ ਦਿੱਤੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਬ੍ਰਿਕਸ ਸਿਖਰ ਸੰਮੇਲਨ ਨੂੰ ਸਫਲ ਤੇ ਨਤੀਜਾ ਮੁਖੀ ਬਣਾਉਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਬੀਜੇਪੀ ਦੀ ਅਗਵਾਈ ਵਾਲੀਆਂ NDA ਸਰਕਾਰਾਂ 21 ਰਾਜਾਂ ਵਿੱਚ 2029 ਤੋਂ ਪਹਿਲਾਂ ਇੱਕ ਸਾਰ ਸਿਵਲ ਜ਼ਾਬਤਾ ਲਾਗੂ ਕਰਨਗੀਆਂ। ਅੱਜ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਭਾਰਤੀ ਤੀਰਅੰਦਾਜ਼ ਧੀਰਜ ਬੋਮਦੇਵਰਾ ਨੇ ਵਿਸ਼ਵ ਕੱਪ ਫਾਈਨਲ ਵਿੱਚ ਪੁਰਸ਼ ਰਿਕਰਵ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ ਅਤੇ ਕ੍ਰਿਕਟ ਵਿੱਚ ਭਾਰਤ ਨੇ ਫਾਈਨਲ ਵਿੱਚ ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ 8:40 ਅਤੇ 30 ਸਕਿੰਟ ਹੋ ਚੁੱਕੇ ਹਨ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਨਮਸਕਾਰ ਸਰੋਤਿਓ, ਅੱਜ ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤਪਾਲ ਸਿੰਘ। ਅੱਜ ਪ੍ਰੋਗਰਾਮ ਮਹਿਕ ਪੰਜਾਬ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਫਿਲਮ ਸੰਗੀਤ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ। ਗੀਤਕਾਰ ਨੇ ਬੀਰ ਸਿੰਘ, ਸੰਗੀਤਕਾਰ ਜੈਦੇਵ ਕੁਮਾਰ।

ਸਰੋਤਿਓ, ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਵੀਰਾਂ ਨਾਲ ਸਰਦਾਰੀ ਵਿੱਚੋਂ, ਆਵਾਜ਼ ਰਾਏ ਜੁਝਾਰ ਦੀ ਤੇ ਸੰਗੀਤਕਾਰ ਗੁਰਮੀਤ ਸਿੰਘ।

ਸੁਣਦੇ ਹਾਂ ਖੂਬਸੂਰਤ ਗੀਤ ਫਿਲਮ ਕਲੀ ਜੋਟਾ ਵਿੱਚੋਂ, ਆਵਾਜ਼ਾਂ ਸਤਿੰਦਰ ਸਰਤਾਜ ਅਤੇ ਸੁਨੀਧੀ ਚੌਹਾਨ ਦੀਆਂ, ਗੀਤਕਾਰ ਅਤੇ ਸੰਗੀਤਕਾਰ ਸਤਿੰਦਰ ਸਰਤਾਜ।

ਇਸ ਦੇ ਨਾਲ ਹੀ ਮੈਨੂੰ ਅੰਮ੍ਰਿਤਪਾਲ ਸਿੰਘ ਨੂੰ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਅਨੁਸਾਰ ਸਵੇਰੇ ਦੇ 8:59 ਤੇ 20 ਸਕਿੰਟ ਹੋ ਚੁੱਕੇ ਨੇ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ।

ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਚਾਨਵੇ ਵਿੱਚੋਂ। ਗੀਤ ਗਾਇਆ ਜੀ ਨੂਰਜਹਾਂ ਦੀ ਆਵਾਜ਼ ਵਿੱਚ, ਗੀਤਕਾਰ ਨੇ ਫਿਰੋਜ਼ਦੀਨ ਸ਼ਰਫ ਅਤੇ ਸੰਗੀਤਕਾਰ ਨੇ ਜੀ ਫਿਰੋਜ਼ ਨਿਜ਼ਾਮੀ।

ਹਾਂਜੀ, ਅਗਲਾ ਗੀਤ ਫਿਲਮ ਲੰਬੜਦਾਰਨੀ ਵਿੱਚੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਆਵਾਜ਼ ਵਿੱਚ, ਗੀਤਕਾਰ ਨੇ ਦੇਵ ਤਰੀਕਿਆਂ ਵਾਲਾ ਅਤੇ ਸੰਗੀਤਬੱਧ ਕੀਤਾ ਹੈ ਜੀ ਸਰਦੂਲ ਕਵਾਤਰਾ ਨੇ।

ਵਰਮਾ ਮਲਿਕ ਦੇ ਲਿਖੇ ਗੀਤ ਨੂੰ ਸੁਣਦੇ ਹਾਂ। ਆਸ਼ਾ ਭੋਸਲੇ ਦੀ ਆਵਾਜ਼ ਵਿੱਚ, ਸੰਗੀਤਕਾਰ ਨੇ ਸਪਨ ਜਗਮੋਹਨ, ਫਿਲਮ ਦੁਪੱਟਾ।

ਮਾਏ ਨੀ ਮਾਏ ਮੈਨੂੰ ਲੌਂਗ ਕਢਾ ਦੇ, ਲੌਂਗ ਕਢਾ ਦੇ ਐਸਾ ਜਿਹਦਾ ਚੰਨ ਵਰਗਾ ਚਮਕਾਰਾ ਅਤੇ ਲੌਂਗ ਦਾ ਲਿਸ਼ਕਾਰਾ। ਹਾਂਜੀ, ਅਗਲਾ ਗੀਤ ਸੁਣਦੇ ਹਾਂ ਗੁਰਦਾਸ ਮਾਨ ਦਾ ਲਿਖਿਆ ਹੋਇਆ, ਉਹਨਾਂ ਦੀ ਹੀ ਆਵਾਜ਼ ਵਿੱਚ, ਫਿਲਮ ਲੌਂਗ ਦਾ।

ਸਤਲੁਜ ਦੇ ਕੰਢੇ ਫਿਲਮ ਵਿੱਚੋਂ ਤੁਸੀਂ ਸੁਣ ਰਹੇ ਸੀ ਭੈਣਾਂ ਦੀ ਜੋੜੀ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਵਿੱਚ। ਇਹ ਗੀਤ ਲਿਖਿਆ ਸੀ ਜੀ ਪ੍ਰਕਾਸ਼ ਸਾਥੀ ਹੋਰਾਂ ਨੇ ਅਤੇ ਸੰਗੀਤਬੱਧ ਕੀਤਾ ਸੀ ਪੰਨਾ ਲਾਲ ਨੇ। ਇਸ ਦੇ ਨਾਲ ਹੀ ਸੁਣਦੇ ਹਾਂ ਸਰੋਤਿਓ ਅਗਲਾ ਗੀਤ ਮੁਹੰਮਦ ਰਫੀ ਅਤੇ ਮੀਨੂ ਪਰਸ਼ੋਤਮ ਦੀਆਂ ਆਵਾਜ਼ਾਂ ਵਿੱਚ। ਗੀਤਕਾਰ ਨੇ ਇੰਦਰਜੀਤ ਹਸਨਪੁਰੀ, ਸੰਗੀਤਬੱਧ ਕੀਤਾ ਐਸ ਮੋਹਿੰਦਰ ਅਤੇ ਫਿਲਮ ਹੈ ਜੀ ਸੁਖੀ ਪਰਿਵਾਰ।

0: ਜਾਣਾਂਗੇ ਆਪਣੇ ਅਮੀਰ ਵਿਰਸੇ ਦੀਆਂ ਉਹ ਗੱਲਾਂ ਜੋ ਪੀੜ੍ਹੀ ਦਰ ਪੀੜ੍ਹੀ ਸਾਡੇ ਨਾਲ ਤੁਰਦੀਆਂ ਆਈਆਂ ਨੇ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਸਤੰਬਰ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।
1: ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਸਾਡੀ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦਾ। ਅਗਲਾ ਗੀਤ ਸੁਣਦੇ ਹਾਂ ਜੀ, ਫਿਲਮ ਜ਼ੋਰਾਵਰ ਵਿੱਚੋਂ। ਗੀਤ ਲਿਖਿਆ ਹੈ ਗੁਰਦੀਪ ਭਾਟੀਆ ਨੇ, ਸੰਗੀਤ ਸੁਰਾਂ ਵਿੱਚ ਪਰੋਇਆ ਨਿਰਮਲ ਸਿੱਧੂ ਹੋਰਾਂ ਨੇ। ਫਿਲਮ ਗੱਭਰੂ ਮੇਰੇ ਦੇਸ਼ ਦੇ ਆਵਾਜ਼ਾਂ ਸੁਰਿੰਦਰ ਸ਼ਿੰਦਾ ਅਤੇ ਸਾਥੀਆਂ ਦੀਆਂ।

ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ, ਅਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹਾਂ ਮੈਂ ਅੰਮ੍ਰਿਤਪਾਲ ਸਿੰਘ। ਇਸੇ ਕੜੀ ਵਿੱਚ ਸੁਣਦੇ ਹਾਂ ਅਗਲਾ ਗੀਤ, ਲੰਮੀ ਹੇਕ ਦੀ ਮਲਕਾ, ਨਰਿੰਦਰ ਬੀਬਾ ਦੀ ਆਵਾਜ਼ ਵਿੱਚ। ਇਸ ਗੀਤ ਨੂੰ ਕਲਮਬੱਧ ਕੀਤਾ ਹੈ ਇੰਦਰਜੀਤ ਹਸਨਪੁਰੀ ਨੇ, ਸੰਗੀਤਬੱਧ ਕੀਤਾ ਹੈ ਐਸ ਮੋਹਿੰਦਰ ਹੋਰਾਂ ਨੇ, ਅਤੇ ਫਿਲਮ ਹੈ ਤੇਰੀ ਮੇਰੀ ਇੱਕ ਜਿੰਦੜੀ।

ਵਲੀ ਸਾਹਿਬ ਦੇ ਲਿਖੇ ਗੀਤ ਨੂੰ ਸੁਣਦੇ ਹਾਂ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ, ਫਿਲਮ ਯਮਲਾ ਯੱਟ ਅਤੇ ਸੰਗੀਤਕਾਰ ਨੇ ਜੀ ਗੁਲਾਮ ਹੈਦਰ ਹੋਰੀ।

ਸਰੋਤਿਓ ਸਟੂਡੀਓ ਦੀ ਘੜੀ ਤੇ ਸਵੇਰ ਦੇ 10:53 ਤੇ 10 ਸਕਿੰਟ ਹੋ ਚੁੱਕੇ ਨੇ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ। ਇਸੇ ਘੜੀ ਦੇ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਬੰਜਾਰਾ ਵਿੱਚੋਂ ਲਤਾ ਮੰਗੇਸ਼ਕਰ ਦੀ ਆਵਾਜ਼ ਵਰਮਾ ਮਲਿਕ ਦਾ ਲਿਖਿਆ ਹੋਇਆ ਅਤੇ ਸੰਗੀਤਬੱਧ ਕੀਤਾ ਜੀ ਸਰਦੂਲ ਕਵਾਤਰਾ ਹੋਰਾਂ ਨੇ।

ਸਰੋਤਿਓ ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਅਲਕਾ ਯਾਗਨਿਕ ਅਤੇ ਮੰਗਲ ਸਿੰਘ ਦੀਆਂ ਆਵਾਜ਼ਾਂ ਵਿੱਚ ਫਿਲਮ ਜੱਟ ਸੂਰਮੇ। ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਅਤੇ ਸੰਗੀਤਕਾਰ ਨੇ ਜੀ ਕਮਲ ਕਾਂਤ।

ਇਸ ਦੇ ਨਾਲ ਹੀ ਮੈਨੂੰ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਗਰਾਮ ਗੀਤ ਪਿਟਾਰਾ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ। ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਾਥ ਰਿਹਾ ਸਮੂਹ ਟੈਕਨੀਕਲ ਸਟਾਫ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਇਸ ਵੇਲੇ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮਾਂ ਦਾ। ਸਟੂਡੀਓ ਦੀ ਘੜੀ 'ਤੇ 10:59 ਅਤੇ 34 ਸਕਿੰਟ ਹੋ ਚੁੱਕੇ ਨੇ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 11:05 'ਤੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਜੋ ਕਿ 12 ਵਜੇ ਤੱਕ ਜਾਰੀ ਰਹਿਣਗੇ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 11:59। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: Landmark New Delhi Declaration is not just a document, but a statement of India's growing global influence under the leadership of Prime Minister Modi. The historic BRICS summit concluded successfully in New Delhi yesterday. State Minister for Foreign Affairs Humayun Kabir said Bangladesh wants to move towards a new relationship with India through bilateral discussions rather than multilateral forums. Speaking to reporters at the Ministry of Foreign Affairs in Dhaka, Mr. Kabir said Bangladesh needs to move beyond what he described as an excessive preoccupation with India and deal with New Delhi on the basis of mutual interests. The festival of Ganesh Chaturthi is being celebrated today across the country with great devotion. The day marks the birth of Lord Ganesh, a symbol of wisdom, prosperity and good fortune. President Draupadi Murmu, Prime Minister Narendra Modi have extended their greetings to the people on the occasion of Ganesh Chaturthi. Germany's Alexander Zverev has won the men's singles title of US Open tennis, beating American Ben Shelton 6-3, 7-6, 5-7, 6-2 in New York last night. This marks Alexander Zverev's second major title of 2026 following his French Open victory in June. Ben Shelton's loss keeps the 23-year Grand Slam title drought alive for American men, though he became the first black American man to make it to a US Open final since Arthur Ashe in 1972. The India Meteorological Department has issued an orange color warning for very heavy rainfall over Gujarat today. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 12:10। ਤੇ ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਕਾਜਲ ਮਨਜੀਤ ਬਰਾੜ। ਮੇਰੇ ਵੱਲੋਂ ਆਕਾਸ਼ਵਾਣੀ ਐਫਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸ਼ੁਰੂ ਕਰਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇਸ ਗੀਤ ਦੇ ਨਾਲ।

ਵਿਰਸਾ ਜੋ ਸਾਡੀ ਪਹਿਚਾਣ ਹੈ, ਸੱਭਿਆਚਾਰ ਜੋ ਸਾਡੀ ਸ਼ਾਨ ਹੈ, ਅਤੇ ਰੀਤੀ ਰਿਵਾਜ ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਨੇ। ਜੀ ਸਰੋਤਿਓ, ਮਿਤੀ 14 ਸਤੰਬਰ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ।

ਜਾਣਾਂਗੇ ਆਪਣੇ ਅਮੀਰ ਵਿਰਸੇ ਦੀਆਂ ਉਹ ਗੱਲਾਂ ਜੋ ਪੀੜ੍ਹੀ ਦਰ ਪੀੜ੍ਹੀ ਸਾਡੇ ਨਾਲ ਤੁਰਦੀਆਂ ਆਈਆਂ ਨੇ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਸਤੰਬਰ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

ਇਸੇ ਗੀਤ ਦੇ ਨਾਲ ਮੈਨੂੰ ਕਾਜਲ ਨੂੰ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸਿਹਤ ਸੰਭਾਲ, ਜਿਸ ਵਿੱਚ ਵਿਸ਼ਾ ਰਹੇਗਾ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ, ਤੇ ਮਹਿਮਾਨ ਹੋਣਗੇ ਡਾਕਟਰ ਅੰਚਲ ਜੈਨ, ਮੇਜ਼ਬਾਨ ਹੋਣਗੇ ਆਕਾਂਕਸ਼ਾ ਅਰੋੜਾ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਪ੍ਰੋਗਰਾਮ ਘਰ ਪਰਿਵਾਰ।

0: ਔਨ AIRT ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਪ੍ਰੋਗਰਾਮ ਘਰ ਪਰਿਵਾਰ ਸੁਣ ਰਹੇ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਪ੍ਰੋਗਰਾਮ ਘਰ ਪਰਿਵਾਰ ਤਹਿਤ ਸਿਲਸਿਲਾ ਸਿਹਤ ਸੰਭਾਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ ਮੇਰੇ ਵੱਲੋਂ FM ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਕੰਸਲਟੈਂਟ ਪਲਮਨੋਲੋਜਿਸਟ ਯਾਨੀ ਫੇਫੜੇ ਅਤੇ ਸਾਹ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਆਂਚਲ ਜੈਨ ਜੋ ਕਿ ਬੜਿਆਲ ਹਸਪੀਟਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਵਿੱਚ
1: ਥੈਂਕ ਯੂ ਫਾਰ ਕਾਲਿੰਗ ਮੀ ਹੇਅਰ ਆਈ ਐਮ ਡਾਕਟਰ ਆਂਚਲ ਜੈਨ ਆਪਨੇ ਸੁਣੀ ਲਿਆ ਹੋਗਾ ਇਨਸੇ ਆਪਕੀ ਕੋਈ ਵੀ ਕੁਐਰੀ ਹੈ ਤਾਂ ਆਪ ਹਮੇ ਕਾਲ ਕਰਕੇ ਸੰਪਰਕ ਕੀਜੀਏ
0: ਜੀ ਸਰੋਤਿਓ ਅੱਜ ਦੇ ਪ੍ਰੋਗਰਾਮ ਵਿੱਚ ਡਾਕਟਰ ਸਾਹਿਬ ਸਾਨੂੰ ਜਾਣਕਾਰੀ ਦੇਣਗੇ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ ਦੇ ਬਾਰੇ ਇਸ ਵਿਸ਼ੇ ਨਾਲ ਸੰਬੰਧਿਤ ਆਪਣੇ ਸਵਾਲ ਲੈ ਕੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਇਸ ਲਈ ਤੁਸੀਂ ਡਾਇਲ ਕਰਨਾ ਹੈ ਸਟੂਡੀਓ ਦਾ ਫੋਨ ਨੰਬਰ 0164-2240-331 ਡਾਕਟਰ ਸਾਹਿਬ ਅਸੀਂ ਅਕਸਰ ਹੀ ਸੁਣਦੇ ਹਾਂ ਕਿ ਦ ਬ੍ਰੈਥ ਇਜ਼ ਦ ਬ੍ਰਿਜ ਦੈਟ ਕਨੈਕਟਸ ਲਾਈਫ ਐਂਡ ਕੌਨਸ਼ੀਅਸਨੈਸ ਯਾਨੀ ਸਾਹ ਸਾਡੇ ਜੀਵਨ ਦੀ ਮੁੱਢਲੀ ਲੋੜ ਹੈ ਤੇ ਇਹ ਗੱਲ ਕਿਸੇ ਤੋਂ ਲੁਕੀ ਵੀ ਨਹੀਂ ਪਰ ਜੇਕਰ ਅਸੀਂ ICMR ਯਾਨੀ ਭਾਰਤੀ ਮੈਡੀਕਲ ਕੌਂਸਲ ਦੇ ਡਾਟਿਆਂ ਦੀ ਗੱਲ ਕਰੀਏ ਤਾਂ ਅਜੋਕੇ ਸਮੇਂ ਵਿੱਚ ਸਾਹ ਤੇ ਫੇਫੜਿਆਂ ਨਾਲ ਜੁੜੀਆਂ ਬਿਮਾਰੀਆਂ ਬਹੁਤ ਹੀ ਜ਼ਿਆਦਾ ਵੱਧ ਰਹੀਆਂ ਨੇ ਤਾਂ ਇਹਨਾਂ ਬਿਮਾਰੀਆਂ ਦੇ ਵਧਣ ਦੇ ਅਜੋਕੇ ਸਮੇਂ ਦੇ ਵਿੱਚ ਕੀ ਕਾਰਨ ਹੋ ਰਹੇ ਨੇ
1: सबसे पहले यंग एज में अभी जो स्मोकिंग का जो ट्रेंड चल रहा है वो लंग्स को डैमेज करता है पोल्यूशन इटसेल्फ इतना ज्यादा हो गया है AQI एयर क्वालिटी इंडेक्स इतना ज्यादा हो गया अभी पराली का सीजन आएगा बहुत हाई रहेगा उस समय पेशेंट्स को बहुत दिक्कत होती है सांस की अपना सेडेंट्री लाइफ स्टाइल पेशेंट क्या लोग आजकल कुछ काम ही नहीं करना चाहते हैं बस आए काम किया अपना स्क्रीन पे टाइम वेस्ट किया और बैठ गए अपने को जो डेली है एटलीस्ट थोड़ा एक्सरसाइज करो प्राणायाम करो योगा करो और स्मोकिंग हो सकता है तो क्विट करो आजकल बहुत चल रहा है ट्रेंड में हुक्का अरे इट्स ऑल विल डैमेज योर लंग्स तो मैं एक ही अनुमति करूंगी कि ये सब चीजें छोड़ देनी चाहिए और हेल्दी लाइफस्टाइल सात्विक खाना खाना चाहिए
0: जी बहुत बहुत शुक्रिया डॉक्टर साहब साड़ी साह लैण दी प्रक्रिया विच खंघ जुकाम वर्गियां चीजां नूं आम मन के अक्सर नजरअंदाज कर दिता जांदा है ते ਜੇ ਡਾਕਟਰ ਸਾਹਿਬ ਹੋਰ ਕਿਹੜੇ ਅਜਿਹੇ ਲੱਛਣ ਹਨ ਜਿਨ੍ਹਾਂ ਨੂੰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜਾਂ ਜੋ ਰੈੱਡ ਅਲਰਟ ਬਣ ਜਾਂਦੇ ਨੇ ਕਿ ਹੁਣ ਡਾਕਟਰ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ
1: ਜੈਸੇ ਕਫ ਜੋ ਹੈ ਮੋਰ ਦੈਨ

0: ਤੁਸੀਂ ਡੌਗ ਸਾਹਿਬ ਤੋਂ?
1: ਡਾਕਟਰ ਨੂੰ ਇਹ ਪੁੱਛਣਾ ਜੀ, ਪੋਤਾ 8ਵੇਂ ਮਹੀਨੇ ਚਿੱਲਾ ਹੋ ਗਿਆ ਜੀ 4 ਸਾਲ ਦਾ।
0: ਠੀਕ ਹੈ ਜੀ।
1: ਤੇ ਮੰਨ ਲਓ ਵੀ ਨਮੂਨੀਆ ਚ ਤਾਂ ਠੀਕ ਹੋ ਗਿਆ ਜੀ, ਹੁਣ ਨਾ ਸਾਹ ਜਿਹਾ ਉੱਠ ਫੜਦਾ ਕਿਸੇ ਕਿਸੇ ਕਿਸੇ ਕਿਸੇ ਐਂ ਜੇ ਕਰਨ ਲੱਗ ਜਾਂਦਾ ਜੀ।
0: ਚਾਰ ਸਾਲ ਕਾ ਬੱਚਾ?
1: ਹਾਂਜੀ ਹਾਂਜੀ ਹਾਂਜੀ।
0: ਅੱਛਾ, ਤੋ ਉਸਕੋ ਫਿਰ ਇੱਕ ਬਾਰ ਆਪਕੋ ਪੀਡੀਆਟ੍ਰੀਸ਼ਨ ਕੋ ਕੰਸਲਟ ਕਰਨਾ ਪੜੇਗਾ।
1: ਅੱਛਾ ਜੀ,
0: ਹੈ ਨਾ।
1: ਹਾਂਜੀ, ਜੇ ਹਸਪੀਟਲ ਲੱਗੇ ਲੈ ਕੇ ਕਦੋਂ? 24 ਘੰਟੇ ਉੱਥੇ ਹੀ ਨੇ ਡਾਕਟਰ?
0: ਹਾਂ
1: ਉੱਥੇ ਹੀ ਨੇ।
0: ਹਾਂ ਹਾਂ, ਵਹੀ ਰਹਤ।
1: ਚਲ ਠੀਕ ਹੈ ਡਾਕਟਰ, ਚੈੱਕ ਕਰਾ ਲਾਂਗੇ।
0: ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਤੰਬਾਕੂ ਤੇ ਸਿਗਰਟ ਫੇਫੜਿਆਂ ਲਈ ਬਹੁਤ ਹਾਨੀਕਾਰਕ ਹੈ, ਤਾਂ ਇਹਨਾਂ ਬਾਰੇ ਸਾਡੇ ਸਰੋਤਿਆਂ ਨੂੰ ਥੋੜੀ ਜਿਹੀ ਜਾਣਕਾਰੀ ਦਿਓ।
2: ਜੈਸੇ ਤੰਬਾਕੂ, ਟੋਬੈਕੋ, ਚੂਅਰਸ, ਨਿਕੋਟਿਨ ਵਗੈਰਾ ਜੋ ਹੋਤੇ ਹੈ, ਇਸਮੇ ਨਾ ਕੈਨਾਬਿਸ ਵਗੈਰਾ ਵੀ, ਇਹ ਵੀ ਹੋਤਾ ਹੈ, ਚਿੱਠਾ ਜੋ ਬਹੁਤ ਕਾਮਨਲੀ ਯਹਾਂ ਪੇ ਲਿਆ ਜਾ ਰਹਾ ਹੈ, ਹੈ ਨਾ। ये सब क्या करते हैं, लंग्स को डैमेज करते हैं, जो हमारी जो म्यूकोसिलियरी जो लेयर है उसको डैमेज करते हैं, उसके चलते दिक्कत होती है। तो मेरा एक ही रिक्वेस्ट है कि स्मोकिंग बंद करना चाहिए। एकदम से बंद नहीं होगा, आपको पहले अपनी विल पावर स्ट्रांग रखनी पड़ेगी, उसके बाद ही होगा।
0: जी, बहुत शुक्रिया डॉक्टर साहब। हम समा हो गया एक वक्फे दा, फिर मिलते हैं वक्फे तो बाद।
3: छाती अते सादियां तकलीफां तो परेशान हो? बड़ियाल हस्पताल बठिंडा लेके आया है छाती दे रोगां दा सफल इलाज। मिलो डॉक्टर आंचल जैन, MBBS, MD, पल्मोनरी मेडिसिन, एक्स एम्स दिल्ली सीनियर रजिस्ट्रार नू। दमा, COPD, खंग, सा चढ़ना अते एलर्जी दा सही अते आधुनिक इलाज। बड़ियाल हस्पताल, नेड़े DAV कॉलेज, BB वाला रोड, बठिंडा। कॉन्टैक्ट 7527011711। बड़ियाल हस्पताल, तुहाडी सेहत दा सच्चा साथी।

ਸਥਾ ਪਰੰਪਰਾ ਅਤੇ ਭਗਤੀ ਨਾਲ ਰੰਗਿਆ ਇਹ ਖਾਸ ਪ੍ਰੋਗਰਾਮ ਤਾਂ ਫਿਰ ਸੁਣਨਾ ਨਾ ਭੁੱਲਣਾ। ਮਿਤੀ 14 ਸਤੰਬਰ ਦਿਨ ਸੋਮਵਾਰ ਦੁਪਹਿਰ 1:15 ਵਜੇ ਆਕਾਸ਼ਵਾਣੀ ਬਠਿੰਡਾ ਦੀ ਇਹ ਵਿਸ਼ੇਸ਼ ਪੇਸ਼ਕਸ਼ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸੰਪਾਦਨ ਸਤਪਾਲ ਬਰਾੜ।

0: छाती ਅਤੇ ਸਾਹਦੀਆਂ ਤਕਲੀਫਾਂ ਤੋਂ ਪਰੇਸ਼ਾਨ ਹੋ ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ ਮਿਲੋ ਡਾਕਟਰ ਅੰਚਲ ਜੈਨ MBBS MD ਪਲਮੋਨਰੀ ਮੈਡੀਸਨ ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ ਦਮਾ COPD ਖੰਗ ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ ਬੜਿਆਲ ਹਸਪਤਾਲ ਨੇੜੇ DAV ਕਾਲਜ ਬੀਬੀ ਵਾਲਾ ਰੋਡ ਬਠਿੰਡਾ ਕੰਟੈਕਟ 7527011711 ਬੜਿਆਲ ਹਸਪਤਾਲ ਤੁਹਾਡੀ ਸਿਹਤ ਦਾ ਸੱਚਾ ਸਾਥੀ
1: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਪ੍ਰੋਗਰਾਮ ਚੱਲ ਰਿਹਾ ਸਿਹਤ ਸੰਭਾਲ ਤੇ ਅੱਜ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਅੰਚਲ ਜੈਨ ਤੇ ਸਾਡਾ ਵਿਸ਼ਾ ਹੈ ਛਾਤੀ ਅਤੇ ਸਾਹ ਦੀਆਂ ਬਿਮਾਰੀਆਂ ਡਾਕਟਰ ਸਾਹਿਬ ਜੇਕਰ ICMR ਦੇ ਅੰਕੜਿਆਂ ਦੀ ਦੁਬਾਰਾ ਗੱਲ ਕਰੀਏ ਤਾਂ ਭਾਰਤ ਵਿੱਚ ਔਰਤਾਂ ਤੇ ਮਰਦਾਂ ਵਿੱਚ ਫੇਫੜਿਆਂ ਦੇ ਕੈਂਸਰ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ ਤਾਂ ਆਮ ਲੋਕਾਂ ਲਈ ਇਹ ਅੰਕੜੇ ਕਿੰਨੇ ਚਿੰਤਾਜਨਕ ਨੇ ਤੇ ਲੰਗ ਕੈਂਸਰ ਦਾ ਕੀ ਮੁਕੰਮਲ ਇਲਾਜ ਸਾਡੇ ਕੋਲ ਅੱਜ ਮੌਜੂਦ ਹੈ
2: ਦੇਖੋ ਪਹਿਲੀ ਬਾਤ ਤੋਂ ਦੇਰ ਮਤਲਬ ਡਾਟਾ ਸੇ ਕੋਈ ਲਿੰਕ ਨਹੀਂ ਹੋਤਾ ਹੈ ਨਾ ਡਾਟਾ ਬਸ ਯੇ ਹੈ ਕਿ ਬੜ ਰਹਾ ਹੈ ਨਾ ਬਿਮਾਰੀ ਤੋ ਪੇਸ਼ੈਂਟ ਕਹਿ ਲੋਗੋ ਕੋ ਸਭੀ ਕੋ ਅਵੇਅਰਨੈਸ ਹੋਣੀ ਚਾਹੀਏ ਪੋਲਿਊਸ਼ਨ ਔਰ ਸਮੋਕਿੰਗ ਟੋਬੈਕੋ ਚੂਇੰਗ ਯੇ ਸਭੀ ਲੰਗ ਕੈਂਸਰ ਕੋ ਜ਼ਿਆਦਾ ਵੋ ਇਨਕਰੀਜ ਕਰਤੇ ਹੈ ਦੂਸਰਾ ਯੇ ਹੈ ਲੋ ਡੋਜ਼ CT ਜੋ ਆਈ ਵਿਲ ਐਡਵਾਈਸ ਕਿ 40 ਈਅਰਸ ਪੇ ਇੱਕ ਬਾਰ ਸਕਰੀਨਿੰਗ ਕਰਵਾ ਹੀ ਲੈਣਾ ਚਾਹੀਏ ਇਫ ਯੂ ਆਰ ਸਮੋਕਰ
1: ਜੀ
2: ਹੈ ਨਾ ਹਾਈ ਚੇਨ ਸਮੋਕਰਸ ਵੀ ਹੋਤੇ ਹੈ ਔਰ ਵੀ ਹੋਤੇ ਹੈ ਔਰ ਲੰਗ ਕੈਂਸਰ ਕਾ ਗਵਰਨਮੈਂਟ ਨੇ ਵੀ ਬਹੁਤ ਅੱਛਾ ਇਲਾਜ ਦਿਆ ਹੈ ਔਰ ਜੋ ਰਿਸਰਚ ਚੱਲ ਰਹੀ ਹੈ ਟਾਟਾ ਮੈਮੋਰੀਅਲ ਕੀ ਜਾਂ ਏਮਸ ਕੀ ਜੋ ਵੀ ਹੈ ਵੋ ਸਭ ਬਹੁਤ ਅੱਛੀ ਹੈ ਲੰਗ ਕੈਂਸਰ ਕੇ ਲਈ ਬਹੁਤ ਅੱਛਾ ਇਲਾਜ ਚੱਲ ਚੁੱਕਾ ਹੈ ਯੇ ਡਿਪੈਂਡ ਕਰਤਾ ਹੈ ਕੌਨ ਸੀ ਸਟੇਜ ਪੇ ਹੈ ਸਟੇਜ 1, 2, 3, 4 ਚਾਰ ਸਟੇਜਿਸ ਹੋਤੀ ਹੈ 4A ਔਰ B ਤੋ ਲਾਸਟ ਜੋ ਸਟੇਟ ਹੋਤੀ ਹੈ ਵੋ ਦੈਟ ਇਜ ਪੈਲੀਏਟਿਵ ਵੋ ਕਿਉਂ ਲੇਟ ਵਹਾਂ ਤੱਕ ਪਹੁੰਚਦਾ ਮਰੀਜ਼ ਡਾਇਗਨੋਸਿਸ ਹੀ ਲੇਟ ਹੋਤਾ ਹੈ ਪੇਸ਼ੈਂਟ ਆਤਾ ਹੀ ਲੇਟ ਹੈ ਪ੍ਰੈਜੈਂਟੇਸ਼ਨ ਹੀ ਲੇਟ ਹੋਤਾ ਹੈ ਇਧਰ ਉਧਰ ਘੁੰਮਤਾ ਰਹਿਤਾ ਹੈ ਇਸਕੋ ਦਿਖਾ ਲਿਆ ਵਹਾਂ ਸੇ ਦਵਾਈ ਲੈ ਲਿਆ ਜੀ ਲੈ ਲਿਆ ਤੋ ਯੇ ਸਭ ਚੀਜ਼ੇ ਨਹੀਂ ਹੋਣੀ ਚਾਹੀਏ ਅਬ ਤੋ ਪੂਰਾ ਇਲਾਜ ਮੌਜੂਦ ਹੈ
1: ਜੀ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਹੈਲੋ
3: ਹੈਲੋ
1: ਨਮਸਕਾਰ ਜੀ
3: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ
3: ਮੈਨੂੰ ਖੰਘ ਰਹੀ ਨੀ ਲੰਮੇ ਸਮੇਂ ਤੋਂ ਸੁੱਕੀ ਖੰਘ ਰਹਿੰਦੀ ਹੈ ਜੀ
2: ਅੱਛਾ ਮੈਨੂੰ
3: ਕਿਸੇ ਨਾਲ ਗੱਲ ਨਹੀਂ ਕਰਨੀ ਇੰਨੀ ਖੰਘ ਤੇਜ਼ ਆਉਂਦੀ ਹੈ ਜੀ
2: ਅੱਛਾ ਅੱਛਾ ਕਬ ਜ਼ਿਆਦਾ ਚਲਤੀ ਹੈ
3: ਕਾਫੀ ਟਾਈਮ ਚਲਦੀ ਤਾਂ ਹੋ ਜਾਂਦੀ ਹੈ ਜੀ ਉਹ
2: ਨਹੀਂ ਨਹੀਂ ਸਵੇਰ ਜ਼ਿਆਦਾ ਚਲਤੀ ਹੈ ਰਾਤ ਮੇ ਜ਼ਿਆਦਾ ਚਲਤੀ ਹੈ ਯਾ
3: 24 ਘੰਟੇ ਜਾਂ ਸ਼ਾਮ ਨੂੰ ਰੋਟੀ ਖਾ ਲਈ ਉਦੋਂ ਜਿੰਨਾ ਚਿਰ ਰੋਟੀ ਹਾਜ਼ਮ ਨਹੀਂ ਉਹਨਾਂ ਚ ਖੰਘ ਵੱਧ ਛਿੜਦੀ ਹੈ ਜੀ
2: ਇੱਕ ਤਾਂ ਖਾਣਾ ਧੀਰੇ ਧੀਰੇ ਖਾਣਾ ਹੈ ਆਪਕੋ ਠੀਕ ਹੈ
3: ਹਾਂਜੀ ਠੀਕ ਹੈ
2: ਨਾ ਮਤਲਬ ਐਸਾ ਹੋਤਾ ਹੈ ਕਿ ਜੈਸੇ ਆਪ ਪੂਰਾ ਚਬਾ ਚਬਾ ਕੇ ਖਾਈਏ ਉਸਕੋ ਦੂਸਰਾ ਇੱਕ ਬਾਰ ਆਪਕੋ ਸਕਰੀਨਿੰਗ ਟੈਸਟ ਵਗੈਰਾ ਸਭ ਕਰਵਾਨੇ ਚਾਹੀਏ ਠੀਕ ਹੈ ਤੋ ਦਿਖਾ ਲੀਜੀਏਗਾ ਛਾਤੀ ਕਾ ਜੋ ਵੀ ਡਾਕਟਰ ਹੋ ਉਨਕੋ ਇੱਕ ਬਾਰ ਦਿਖਾਨਾ ਚਾਹੀਏ ਹੈ ਨਾ
3: ਹਾਂਜੀ ਅੱਗੇ ਤਾਂ ਨਾਰਮਲ ਹੈ ਕੀ ਤਰ੍ਹਾਂ ਰੱਖਣਾ ਚਾਹੀਏ ਜੀ
2: ਪਰਹੇਜ ਤੋ ਇਹ ਹੈ ਧੂਮਰਪਾਨ ਕਰਤੇ ਨਾ ਧੂਮਰਪਾਨ ਨਹੀਂ ਕਰਨਾ ਹੈ
3: ਨਸ਼ਾ ਪਾਣੀ ਤਾਂ ਕੋਈ ਨਹੀਂ ਕਰਦੇ ਜੀ
2: ਹਾਂ ਔਰ ਪੋਲਿਊਸ਼ਨ ਵਗੈਰਾ ਮੈਂ ਥੋੜਾ ਸਾ ਧਿਆਨ ਰੱਖਣਾ ਹੈ
3: ਖੇਤੀ ਦਾ ਕੰਮ ਮਿੱਟੀ ਤੇ ਕੰਮ ਕਰਨਾ
2: ਪੈਂਦਾ ਹਾਂ ਹਾਂ ਤੋ ਮਾਸਕ ਵਗੈਰਾ ਲਗਾ ਕੇ ਕੀਜੀਏ
3: ਹਾਂਜੀ
1: ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਅੱਜ ਕੱਲ ਕਾਫੀ ਆਧੁਨਿਕ ਟੈਸਟ ਤੇ ਇਲਾਜ ਆ ਗਏ ਨੇ ਫੇਫੜਿਆਂ ਦੀਆਂ ਬਿਮਾਰੀਆਂ ਲਈ ਤੇ ਜੇ ਕੋਈ ਸਿਹਤਮੰਦ ਆਦਮੀ ਵੀ ਨਿਯਮਿਤ ਤੌਰ ਤੇ ਆਪਣੇ ਫੇਫੜਿਆਂ ਦੀ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਕਿ ਉਹਨਾਂ ਲਈ ਵੀ ਆਪਣੇ ਕੋਲ ਟੈਸਟ ਅਵੇਲੇਬਲ ਨੇ
2: ਹਾਂ ਹਾਂ ਜੈਸੇ PFT ਪਲਮੋਨਰੀ ਫੰਕਸ਼ਨ ਟੈਸਟ ਪੈਰੋਮੀਟਰੀ ਜੋ ਹੁੰਦਾ ਹੈ ਵੋ ਕਰਵਾ ਕੇ ਦੇਖ ਲੈਣਾ ਚਾਹੀਏ ਅਗਰ ਪੇਸ਼ੈਂਟ ਅਗਰ ਜੋ ਵੀ ਹੈ ਨਾਰਮਲ ਲੋਕ ਹੈ ਉਨਕਾ ਅਗਰ ਸਹੀ ਸੇ ਚਲ ਪਾ ਰਹੇ ਹੈ ਮਤਲਬ ਆਰਾਮ ਸੇ ਸਟੇਅਰਸ ਵੀ ਚੜ ਪਾ ਰਹੇ ਹੈ 2-3 ਕਿਲੋਮੀਟਰ ਅੱਛੇ ਸੇ ਚਲ ਪਾ ਰਹੇ ਹੈ ਤੋ ਕੋਈ ਦਿੱਕਤ ਨਹੀਂ ਹੈ ਆਪਣੀ ਲੰਗ ਕਪੈਸਿਟੀ ਚੈੱਕ ਕਰਵਾ ਸਕਦੇ ਹੈ ਟਾਈਮ ਟੂ ਟਾਈਮ
1: ਜੀ ਡਾਕਟਰ ਸਾਹਿਬ ਇਨਫਲੂਐਂਜ਼ਾ ਨਾਮ ਦੀ ਬਿਮਾਰੀ ਵੀ ਅੱਜ ਕੱਲ੍ਹ ਬਹੁਤ ਦੇਖਣ ਨੂੰ ਮਿਲ ਰਹੀ ਹੈ ਇਸ ਲਈ ਵੈਕਸੀਨ ਵੀ ਆ ਗਈਆਂ ਨੇ ਇਹ ਕੀ ਬਿਮਾਰੀ ਹੈ ਤੇ ਇਸਦੀ

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। 1949 ਵਿੱਚ ਅੱਜ ਦੇ ਹੀ ਦਿਨ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਵਜੋਂ ਬਣਾਇਆ ਸੀ। ਅੱਜ ਹਿੰਦੀ ਦੁਨੀਆ ਵਿੱਚ ਵਿਆਪਕ ਤੌਰ ਤੇ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਚੋਂ ਇੱਕ ਹੈ ਅਤੇ 52 ਕਰੋੜ ਤੋਂ ਵੱਧ ਲੋਕਾਂ ਦੀ ਪਹਿਲੀ ਭਾਸ਼ਾ ਹੈ। ਹਿੰਦੀ ਦਿਵਸ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਕਈ ਭਾਸ਼ਾਵਾਂ ਦਾ ਹੋਣਾ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਕਿਸੇ ਹੋਰ ਭਾਸ਼ਾ ਦੇ ਮੁਕਾਬਲੇ ਵਾਲੀ ਭਾਸ਼ਾ ਨਹੀਂ ਹੈ, ਸਗੋਂ ਰਾਸ਼ਟਰੀ ਏਕਤਾ ਦਾ ਇੱਕ ਮਹੱਤਵਪੂਰਨ ਜੋੜਨ ਵਾਲਾ ਧਾਗਾ ਹੈ। ਇਸੇ ਤਰ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਹਿੰਦੀ ਦਿਵਸ ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਬਿਰਲਾ ਨੇ ਕਿਹਾ ਕਿ ਸਾਹਿਤ ਅਤੇ ਪੱਤਰਕਾਰੀ ਤੋਂ ਲੈ ਕੇ ਸਿਨੇਮਾ, ਟੈਲੀਵਿਜ਼ਨ, ਸਿੱਖਿਆ ਅਤੇ ਡਿਜੀਟਲ ਦੁਨੀਆ ਤੱਕ ਹਿੰਦੀ ਲੱਖਾਂ ਲੋਕਾਂ ਲਈ ਪ੍ਰਗਟਾਵੇ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਗਈ ਹੈ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਹਿੰਦੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਊ ਚੰਡੀਗੜ੍ਹ ਵਿਖੇ ਬੀਤੇ ਦਿਨੀ 200 ਫੁੱਟ ਚੌੜੀ HR2 ਰੋਡ ਤੇ ਇੱਕ ਪਾਰਕ ਅਨੰਤਨਾਗ ਵਿੱਚ ਦੇਸ਼ ਦੀ ਰੱਖੀ ਕਰਦਿਆਂ ਸ਼ਹੀਦ ਹੋਣ ਵਾਲੇ ਕਰਨਲ ਮਨਪ੍ਰੀਤ ਸਿੰਘ ਨੂੰ ਸਮਰਪਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸ਼ਹੀਦ ਸਾਡਾ ਮਾਣ ਨੇ ਤੇ ਸਰਮਾਇਆ ਅਤੇ ਪੰਜਾਬ ਸਰਕਾਰ ਹਮੇਸ਼ਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ। ਸੂਬੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀ ਮੋਹਾਲੀ ਦੇ IS ਬਿੰਦਰਾ ਸਟੇਡੀਅਮ ਵਿਖੇ ਸ਼ੇਰੇ ਪੰਜਾਬ T20 ਲੀਗ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਪੰਜਾਬ ਦੇ ਉੱਭਰਦੇ ਕ੍ਰਿਕਟਰ ਹੁਨਰ ਦੀ ਪਛਾਣ ਕਰਨ, ਉਸ ਨੂੰ ਨਿਖਾਰਨ ਅਤੇ ਕੌਮੀ ਪੱਧਰ ਤੇ ਪਹੁੰਚਾਉਣ ਲਈ ਮਜ਼ਬੂਤ ਮੰਚ ਕਰਾਰ ਦਿੱਤਾ ਹੈ। ਇਸ ਮੁਕਾਬਲੇ ਵਿੱਚ 119 ਖਿਡਾਰੀਆਂ ਵੱਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਨਮਨ ਧੀਰ ਤੇ ਪ੍ਰਭਸਿਮਰਨ ਸਿੰਘ ਦੀ ਇੰਡੀਆ ਏ ਟੀਮ ਕਸਰ ਬਾਕੀ ਨਹੀਂ ਛੱਡ ਰਹੀ ਹੈ। ਇਸ ਬਾਕੀ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਬਾਰੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਵਜ਼ੀਫਾ ਯੋਜਨਾਵਾਂ ਨੂੰ ਹੋਰ ਮਜ਼ਬੂਤ ਲਾਗੂ ਕਰ ਰਹੀ ਹੈ ਤਾਂ ਜੋ ਗਰੀਬੀ ਕਾਰਨ ਕਿਸੇ ਵੀ ਅਨੁਸੂਚਿਤ ਜਾਤੀ ਦੇ ਬੱਚੇ ਨੂੰ ਪੜ੍ਹਾਈ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਦੱਸਿਆ ਕਿ SC ਵਿਦਿਆਰਥੀਆਂ ਲਈ ਚਲਾਈ ਜਾ ਰਹੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਦੌਰਾਨ 94,092 ਵਿਦਿਆਰਥੀਆਂ ਲਈ 13.30 ਕਰੋੜ ਰੁਪਏ ਜਾਰੀ ਕੀਤੇ ਨੇ। ਇਸ ਤੋਂ ਇਲਾਵਾ ਅਗਲੇ ਵਿੱਤੀ ਸਾਲ 2026-27 ਲਈ 1,17,142 ਬੱਚਿਆਂ ਨੂੰ ਫਾਇਦਾ ਪਹੁੰਚਾਉਣ ਲਈ 40 ਕਰੋੜ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ ਤਾਂ ਜੋ ਸਕੂਲ ਪੱਧਰ ਤੇ ਬੱਚਿਆਂ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਚੱਲਦੀ ਰਹੇ। ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਬੀਤੇ ਦਿਨੀ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਕਸਿਤ ਭਾਰਤ ਗਰੰਟੀ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ VBGRGV ਸਕੀਮ ਤਹਿਤ ਪੰਜਾਬ ਦੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕੀਤੇ ਜਾ ਰਹੇ ਨੇ। ਮੰਤਰੀ ਨੇ ਕਿਹਾ ਕਿ 1 ਜੁਲਾਈ 2026 ਤੋਂ ਲੈ ਕੇ ਹੁਣ ਤੱਕ ਇਸ ਸਕੀਮ ਤਹਿਤ 1,88,000 ਤੋਂ ਵੱਧ ਦਿਹਾੜੀਦਾਰੀਆਂ ਲਈ ਪੈਦਾ ਕੀਤੀਆਂ ਗਈਆਂ ਨੇ, ਜਿਸ ਨਾਲ ਰਜਿਸਟਰ ਲਾਭਪਾਤਰੀ ਪਰਿਵਾਰ ਯੋਜਨਾ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦਿਹਾਤੀ ਇਲਾਕਿਆਂ ਦੇ ਲੋੜਵੰਦ ਪਰਿਵਾਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਲਈ ਇਸ ਸਕੀਮ ਤਹਿਤ ਨਵੇਂ ਲਾਭਪਾਤਰੀਆਂ ਨੂੰ ਵੀ ਸ਼ਾਮਲ ਕਰ ਰਹੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੌਜੂਦਾ ਰੁੱਤ 2026-27 ਦੌਰਾਨ ਗੰਨੇ ਦੀ ਕਾਸ਼ਤ ਹੇਠ ਰਕਬਾ ਵੱਧ ਕੇ 1.16 ਲੱਖ ਹੈਕਟੇਅਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 700 ਲੱਖ ਕੁਇੰਟਲ ਉਤਪਾਦਨ ਦਾ ਟੀਚਾ ਮਿਥਿਆ ਹੈ। ਉਨ੍ਹਾਂ ਨੇ ਕਣਕ ਅਤੇ ਝੋਨੇ ਵਾਂਗ ਗੰਨੇ ਦੀ ਫਸਲ ਨੂੰ ਲਾਹੇਵੰਦ ਬਣਾਉਣ ਲਈ ਬਹੁਪੱਖੀ ਰਣਨੀਤੀ

0: ਪਾਲਣ ਕੀਤਾ ਹੈ। ਇਸ ਤਹਿਤ ਵੱਡੇ ਪੱਧਰ ਤੇ ਮਸ਼ੀਨੀਕਰਨ, ਜ਼ਮੀਨੀ ਪੱਧਰ ਤੱਕ ਤਕਨੀਕ ਪਹੁੰਚਾਉਣ ਅਤੇ ਗੰਨਾ ਕਾਸ਼ਤਕਾਰਾਂ ਲਈ ਵਿੱਤੀ ਲਾਭ ਵਰਗੇ ਉਪਾਅ ਸ਼ਾਮਲ ਨੇ। ਜਲੰਧਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਰਿੰਦਰ ਕੌਰ ਵੱਲੋਂ ਭਲਕੇ ਸੰਬਤਸਰੀ ਮਹਾਂਪਰਵ ਦੇ ਸਬੰਧ ਵਿੱਚ ਜ਼ਿਲ੍ਹੇ ਵਿੱਚ ਮੀਟ, ਮੱਛੀ ਅਤੇ ਬੁੱਚੜਖਾਨਿਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਦਿਨ ਹੋਟਲ, ਢਾਬਿਆਂ, ਅਹਾਤਿਆਂ ਅਤੇ ਮਾਸ ਨੌਨ ਵੈਜੀਟੇਰੀਅਨ ਪਰੋਸਣ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਭਾਰਤ ਦੀਆਂ ਯੂਨੀਅਨ ਮਰਦਾਂ ਅਤੇ ਔਰਤਾਂ ਦੀ ਹਾਕੀ ਟੀਮ ਨੂੰ ਏਸ਼ੀਆ ਕੱਪ ਦੀ ਸ਼ਾਨਦਾਰ ਜਿੱਤਾਂ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਹੈ ਕਿ ਖਿਡਾਰੀਆਂ ਦੇ ਸਮਰਪਣ, ਅਨੁਸ਼ਾਸਨ ਅਤੇ ਟੀਮ ਵਰਕ ਨੇ ਦੇਸ਼ ਲਈ ਮਾਣ ਪੈਦਾ ਕੀਤਾ ਹੈ। ਰਾਸ਼ਟਰਪਤੀ ਨੇ ਸਾਰੇ ਭਵਿੱਖ ਵਿੱਚ ਬੱਚਿਆਂ ਦੇ, ਨੌਜਵਾਨ ਖਿਡਾਰੀਆਂ ਦੀ ਸਫਲਤਾ ਦੀ ਕਾਮਨਾ ਕੀਤੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਬੀਤੇ ਦਿਨੀ ਕਈ ਥਾਵਾਂ ਤੇ ਦਰਮਿਆਨੀ ਤੋਂ ਤੇਜ਼ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 17 ਸਤੰਬਰ ਤੱਕ ਇਹਨਾਂ ਦੋਵਾਂ ਰਾਜਾਂ ਵਿੱਚ ਕਈ ਥਾਵਾਂ ਤੇ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਇਹਨਾਂ ਦਿਨਾਂ ਵਿੱਚ ਬਾਰਿਸ਼ ਨਾਲ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਇੱਕ ਸੈਂਡ ਲਏ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:15 ਤੇ 39 ਸੈਕਿੰਡ। ਪਿਆਰੇ ਸਰੋਤਿਓ, ਤਿਉਹਾਰਾਂ ਦੀ ਰੌਣਕ ਤੇ ਖੁਸ਼ੀਆਂ ਨੂੰ ਆਕਾਸ਼ਵਾਣੀ ਐਫਐਮ ਬਠਿੰਡਾ ਹਮੇਸ਼ਾ ਤੁਹਾਡੇ ਨਾਲ ਸਾਂਝਾ ਕਰਦਾ ਆਇਆ ਹੈ ਤੇ ਅੱਜ ਦੇ ਦਿਨ ਦੀ ਖੁਸ਼ੀ ਨੂੰ ਸਾਂਝਾ ਕਰਨ ਤੇ ਭਗਵਾਨ ਦੇ ਆਗਮਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਆਕਾਸ਼ਵਾਣੀ ਬਠਿੰਡਾ ਲੈ ਕੇ ਹਾਜ਼ਰ ਹੈ ਗਣੇਸ਼ ਚਤੁਰਥੀ ਦੇ ਪਾਵਨ ਮੌਕੇ ਤੇ ਵਿਸ਼ੇਸ਼ ਪੇਸ਼ਕਸ਼, ਜਿਸ ਦੇ ਵਾਚਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ ਤੇ ਸੰਪਾਦਕ ਹੋਣਗੇ ਸ਼੍ਰੀ ਸਤਪਾਲ ਬਰਾੜ।

ਇਕੱਲੇ ਮੁੰਬਈ ਵਿੱਚ ਹੀ ਹਰ ਸਾਲ ਲਗਭਗ 2.5 ਲੱਖ ਮੂਰਤੀਆਂ ਦਾ ਵਿਸਰਜਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਮਿੱਟੀ ਦੀ ਮੂਰਤੀ ਭੰਗ ਹੋ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਸ਼੍ਰੀ ਗਣੇਸ਼ ਜੀ ਆਪਣੇ ਆਕਾਸ਼ੀ ਨਿਵਾਸ 'ਚ ਵਾਪਸ ਆ ਜਾਣਗੇ। ਗਣਪਤੀ ਜੀ ਦੇ ਸ਼ਾਸਤਰੀ ਰੂਪ ਵੱਲ ਸੰਕੇਤ ਨਹੀਂ ਕਰਦੇ। ਗਣਪਤੀ ਦਾ ਸਭ ਤੋਂ ਪੁਰਾਣਾ ਜ਼ਿਕਰ ਰਿਗਵੇਦ 'ਚ ਮਿਲਦਾ ਹੈ। ਰਿਗਵੇਦ ਜੀ ਦੇ ਦੋਵੇਂ ਸ਼ਲੋਕ ਗਣਪਤੀ ਭਗਵਾਨ ਜੀ ਦੀ ਭੂਮਿਕਾ ਨੂੰ ਦਰਸਾਉਂਦੇ ਨੇ, ਜਿਵੇਂ ਕਿ ਦਰਸ਼ਕਾਂ ਵਿੱਚ ਦਰਸ਼ਕ, ਬਜ਼ੁਰਗਾਂ 'ਚ ਭੋਜਨ ਦੀ ਪ੍ਰਧਾਨਗੀ ਕਰਨ 'ਚ ਮਾਪ ਤੋਂ ਪਰੇ ਹੈ ਤੇ ਇੱਕ ਸੱਦੇ ਦਾ ਸਵਾਮੀ ਹੈ। ਜਦੋਂ ਕਿ ਮੰਡਲ 10 ਵਿੱਚ ਸ਼ਲੋਕ ਦੱਸਦੇ ਨੇ ਕਿ ਗਣਪਤੀ ਜੀ ਤੋਂ ਬਿਨਾਂ ਨੇੜੇ ਜਾਂ ਦੂਰ ਕੁਝ ਵੀ ਨਹੀਂ ਹੈ। ਵੈਦਿਕ ਸ਼ਬਦ ਗਣਪਤੀ, ਜਿਸ ਦਾ

ਸ਼ਬਦਿਕ ਅਰਥ ਹੈ ਪੀੜਾਂ ਦਾ ਸਰਪ੍ਰਸਤ। ਖਾਸ ਤੌਰ ਤੇ ਬਾਅਦ ਦੇ ਯੁੱਗ ਦੇ ਸ਼੍ਰੀ ਗਣੇਸ਼ ਜੀ ਦਾ ਹਵਾਲਾ ਦਿੰਦੇ ਨੇ ਕਿ ਨਾ ਹੀ ਵੈਦਿਕ ਗ੍ਰੰਥਾਂ 'ਚ ਸ਼੍ਰੀ ਗਣੇਸ਼ ਚਤੁਰਥੀ ਦਾ ਜ਼ਿਕਰ ਹੈ। ਇਹ ਵੈਦਿਕ ਤੋਂ ਬਾਅਦ ਦੇ ਗ੍ਰੰਥਾਂ ਜਿਵੇਂ ਕਿ ਗ੍ਰਹਿ ਸੂਤਰ ਤੇ ਇਸ ਤੋਂ ਬਾਅਦ ਪ੍ਰਾਚੀਨ ਸੰਸਕ੍ਰਿਤ ਗ੍ਰੰਥਾਂ ਜਿਵੇਂ ਕਿ ਵਾਸਨੇਈ ਸੰਹਿਤਾ, ਯਾਜਨਵਲਕਿਆ, ਸਮ੍ਰਿਤੀ ਤੇ ਮਹਾਭਾਰਤ 'ਚ ਸ਼੍ਰੀ ਗਣਪਤੀ ਜੀ ਦਾ ਜ਼ਿਕਰ ਗਣੇਸ਼ ਵਰਸ ਤੇ ਵਿਨਾਇਕ ਵਜੋਂ ਮਿਲਦਾ ਹੈ। ਗਣੇਸ਼ ਜੀ ਮੱਧਕਾਲੀਨ ਪ੍ਰਾਣਾ 'ਚ ਸਫਲਤਾ ਦੇ ਦੇਵਤਾ, ਰੁਕਾਵਟ ਦੂਰ ਕਰਨ ਵਾਲੇ ਦੇ ਰੂਪ ਵਿੱਚ ਪ੍ਰਗਟ ਹੁੰਦੇ ਨੇ। ਸਕੰਦ ਪੁਰਾਣ, ਨਾਰਦ ਪੁਰਾਣ ਤੇ ਬ੍ਰਹਮਾ ਵੈਵਰਤ ਪੁਰਾਣ ਖਾਸ ਤੌਰ ਤੇ ਉਹਨਾਂ ਦੀ ਭਰਪੂਰ ਪ੍ਰਸ਼ੰਸਾ

ਇਸ ਤਿਉਹਾਰ ਦੀ ਤਾਰੀਖ ਆਮ ਤੌਰ ਤੇ ਚਤੁਰਥੀ ਤਿਥੀ ਦੀ ਮੌਜੂਦਗੀ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਇਹ ਤਿਉਹਾਰ ਭਾਦਰਪਦ ਮਹੀਨਾ ਪੂਰਵਬਦ ਦੌਰਾਨ ਆਯੋਜਿਤ ਕੀਤਾ ਜਾਂਦਾ ਹੈ। ਜੇਕਰ ਚਤੁਰਥੀ ਤਿਥੀ ਪਿਛਲੇ ਦਿਨ ਰਾਤ ਨੂੰ ਸ਼ੁਰੂ ਹੁੰਦੀ ਹੈ ਤਾਂ ਅਗਲੇ ਦਿਨ ਸਵੇਰ ਤੱਕ ਸਮਾਪਤ ਹੋ ਜਾਂਦੀ ਹੈ ਤਾਂ ਅਗਲੇ ਦਿਨ ਨੂੰ ਵਿਨਾਇਕ ਚਤੁਰਥੀ ਵਜੋਂ ਮਨਾਇਆ ਜਾਂਦਾ ਹੈ। ਇਸ ਪਵਿੱਤਰ ਸਮਾਰੋਹ 'ਚ ਇੱਕ ਪੁਜਾਰੀ ਇੱਕ ਮਹਿਮਾਨ ਵਾਂਗ ਸ਼੍ਰੀ ਗਣੇਸ਼ ਜੀ ਨੂੰ ਸੱਦਾ ਦੇਣ ਲਈ ਪ੍ਰਾਣ ਪ੍ਰਤਿਸ਼ਠਾ ਕਰਦਾ ਹੈ। ਇਸ ਤੋਂ ਬਾਅਦ 16 ਕਦਮ ਦੀ ਛੋਡੋਸ਼ ਉਪਚਾਰ ਰੀਤੀ ਹੈ, ਜਿਸ ਦੌਰਾਨ ਮੂਰਤੀ ਨੂੰ ਨਾਰੀਅਲ, ਗੁੜ, ਮੋਦਕ, ਦੁਰਵਾ ਘਾਹ ਤੇ ਲਾਲ ਹਿਬਿਸਿਕਸ, ਜਸਵੰਦ ਦੇ ਫੁੱਲ ਚੜਾਏ ਜਾਂਦੇ ਨੇ। ਖੇਤਰ ਤੇ ਸਮਾਂ ਖੇਤਰ ਤੇ ਨਿਰਭਰ ਕਰਦੇ ਹੋਏ ਰਸਮ ਰਿਗਵੇਦ ਦੇ ਭਜਨਾ, ਗਣਪਤੀ, ਅਥਰਵ ਸ਼ੀਰਸ਼ਾ, ਉਪਨਿਸ਼ਦਾਂ ਤੇ ਨਾਰਦ ਪ੍ਰਾਣ ਦੇ ਗਣੇਸ਼ ਸਤੋਤਰ ਪ੍ਰਾਰਥਨਾ ਨਾਲ ਸ਼ੁਰੂ ਹੁੰਦੀ ਹੈ। ਮਹਾਰਾਸ਼ਟਰ ਦੇ ਨਾਲ ਨਾਲ ਗੋਆ 'ਚ ਆਰਤੀਆਂ ਦੋਸਤਾਂ ਅਤੇ ਪਰਿਵਾਰ ਨਾਲ ਕੀਤੀਆਂ ਜਾਂਦੀਆਂ ਨੇ, ਖਾਸ ਤੌਰ ਤੇ ਸਵੇਰ ਤੇ ਸ਼ਾਮ ਨੂੰ। ਤਿਉਹਾਰ ਦੀ ਤਿਆਰੀ 'ਚ ਕਾਰੀਗਰ ਵਿਕਰੀ ਲਈ ਗਣੇਸ਼ ਜੀ ਦੇ ਮਿੱਟੀ ਦੇ ਮਾਡਲ ਤਿਆਰ ਕਰਦੇ ਨੇ। ਘਰਾਂ ਲਈ ਚਿੱਤਰਾਂ ਜਾਂ ਮੂਰਤੀਆਂ ਦਾ ਆਕਾਰ 20 ਮਿਲੀਮੀਟਰ ਤੋਂ ਲੈ ਕੇ ਵੱਡੇ

ਭਾਈਚਾਰਕ ਜਸ਼ਨਾਂ ਲਈ 20 ਮੀਟਰ ਲਗਭਗ 70 ਫੁੱਟ ਤੱਕ ਹੁੰਦਾ ਹੈ। ਤਿਉਹਾਰ ਦੇ ਆਖਰੀ ਦਿਨ ਸ਼੍ਰੀ ਗਣੇਸ਼ ਵਿਸਰਜਨ ਦੀ ਪਰੰਪਰਾ ਹੁੰਦੀ ਹੈ, ਜਦੋਂ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਨੂੰ ਨਦੀ, ਸਮੁੰਦਰ ਜਾਂ ਪਾਣੀ ਦੇ ਸਰੀਰ 'ਚ ਲੀਨ ਕੀਤਾ ਜਾਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੇਵਤਾ ਜੋ ਗਣੇਸ਼ ਚਤੁਰਥੀ ਤੇ ਧਰਤੀ ਤੇ ਆਉਂਦਾ ਹੈ, ਡੁੱਬਣ ਤੋਂ ਬਾਅਦ ਆਪਣੇ ਸਵਰਗੀ ਨਿਵਾਸ ਨੂੰ ਵਾਪਸ ਚਲਾ ਜਾਂਦਾ ਹੈ। ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਜਨਮ, ਜੀਵਨ ਤੇ ਮੌਤ ਦੇ ਚੱਕਰ ਦੀ ਮਹੱਤਤਾ ਨੂੰ ਵੀ ਦਰਸਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਸ਼੍ਰੀ ਗਣੇਸ਼ ਦੀ ਮੂਰਤੀ ਨੂੰ ਵਿਸਰਜਨ ਲਈ ਬਾਹਰ ਕੱਢਿਆ ਜਾਂਦਾ ਹੈ ਤਾਂ ਇਹ ਆਪਣੇ ਨਾਲ ਘਰ ਦੀਆਂ ਵੱਖ ਵੱਖ ਰੁਕਾਵਟਾਂ ਨੂੰ ਵੀ ਦੂਰ ਕਰ ਲੈਂਦਾ ਹੈ ਤੇ ਵਿਸਰਜਨ ਦੇ ਨਾਲ ਹੀ ਇਹ ਰੁਕਾਵਟਾਂ ਵੀ ਨਸ਼ਟ ਹੋ ਜਾਂਦੀਆਂ ਨੇ। ਹਰ ਸਾਲ ਲੋਕ ਸ਼੍ਰੀ ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਮਨਾਉਣ ਲਈ ਬਹੁਤ ਉਤਸੁਕਤਾ ਨਾਲ ਉਡੀਕ ਕਰਦੇ ਨੇ।

ਨਾਰੀਅਲ ਦੇ ਫਲੈਕਸ ਦੇ ਨਾਲ ਇਸ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਗਣੇਸ਼ ਜੀ ਤੇ ਹੋਰ ਦੇਵਤਿਆਂ ਤੇ ਸੰਤਾਂ ਦੇ ਸਨਮਾਨ ਚ ਆਰਤੀ ਦੇ ਗਾਇਨ ਨਾਲ ਸਮਾਪਤ ਹੁੰਦੀ ਹੈ। ਮਹਾਰਾਸ਼ਟਰ ਚ 17ਵੀਂ ਸਦੀ ਦੇ ਸੰਤ ਸਮਰੱਥ ਰਾਮਦਾਸ ਦੁਆਰਾ ਰਚਿਤ ਮਰਾਠੀ ਆਰਤੀ ਸੁਖ ਕਰਤਾ ਦੁਖ ਹਰਤਾ ਗਾਈ ਜਾਂਦੀ ਹੈ। ਪਰਿਵਾਰਕ ਪਰੰਪਰਾਵਾਂ ਇਸ ਬਾਰੇ ਵੱਖਰੀਆਂ ਨੇ ਕਿ ਜਸ਼ਨ ਕਦੋਂ ਖਤਮ ਕਰਨਾ ਹੈ। ਘਰੇਲੂ ਜਸ਼ਨ 11 ਦਿਨਾਂ ਬਾਅਦ ਖਤਮ ਹੋ ਜਾਂਦੇ ਨੇ। ਉਸ ਸਮੇਂ ਮੂਰਤੀ ਨੂੰ ਰਸਮੀ ਤੌਰ ਤੇ ਪਾਣੀ ਦੇ ਸਰੀਰ ਜਿਵੇਂ ਕਿ ਝੀਲ ਨਦੀ ਜਾਂ ਸਮੁੰਦਰ ਚ ਵਿਸਰਜਿਤ ਕਰਨ ਲਈ ਲਿਆਂਦਾ ਜਾਂਦਾ ਹੈ। ਮਹਾਰਾਸ਼ਟਰ ਚ ਸ਼੍ਰੀ ਗਣੇਸ਼ ਉਤਸਵ ਵਿਚ ਹੋਰ ਤਿਉਹਾਰਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ, ਅਰਥਾਤ ਹਰਤਾਲਿਕਾ ਤੇ ਗੌਰੀ ਤਿਉਹਾਰ। ਪਹਿਲਾ ਤਿਉਹਾਰ ਸ਼੍ਰੀ ਗਣੇਸ਼ ਚਤੁਰਥੀ ਤੋਂ ਇੱਕ ਦਿਨ ਪਹਿਲਾਂ ਔਰਤਾਂ ਦੁਆਰਾ ਵਰਤ ਰੱਖਿਆ ਜਾਂਦਾ ਹੈ, ਜਦੋਂ ਕਿ ਬਾਅਦ 'ਚ ਗੋਰੀਆਂ ਦੀਆਂ ਮੂਰਤੀਆਂ ਦੀ ਸਥਾਪਨਾ ਦੁਆਰਾ ਕੀਤਾ ਜਾਂਦਾ ਹੈ। ਕੁਝ ਸਮੁਦਾਇਆਂ ਜਿਵੇਂ ਕਿ ਚਿਤ ਪਾਵਨ ਤੇ ਸਿਕੈਪੀ 'ਚ ਨਦੀ ਦੇ ਕਿਨਾਰੇ ਤੋਂ ਇਕੱਠੇ ਕੀਤੇ ਕੰਕਰ ਗੌਰੀ ਦੇ ਪ੍ਰਤੀਨਿਧ ਵਜੋਂ ਸਥਾਪਿਤ ਕੀਤੇ ਜਾਂਦੇ ਨੇ। ਗੋਆ 'ਚ ਸ਼੍ਰੀ ਗਣੇਸ਼ ਚਤੁਰਥੀ ਨੂੰ ਕੌਂਕਣੀ 'ਚ ਚਵਥ ਤੇ ਪਰਬ ਜਾਂ ਪਰਬ ਸ਼ੁਭ ਜਸ਼ਨ ਵਜੋਂ ਜਾਣਿਆ ਜਾਂਦਾ ਹੈ। ਇਹ ਭਾਦਰਪਦ ਦੇ ਚੰਦਰ ਮਹੀਨੇ ਦੇ ਤੀਜੇ ਦਿਨ ਸ਼ੁਰੂ ਹੁੰਦਾ ਹੈ। ਇਸ ਦਿਨ ਪਾਰਵਤੀ ਜੀ ਤੇ ਸ਼ਿਵ ਜੀ ਦੀ ਪੂਜਾ ਵਰਤ ਰੱਖਣ ਵਾਲੀਆਂ ਔਰਤਾਂ ਦੁਆਰਾ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਰਸਮਾਂ ਦੌਰਾਨ ਘੁਮੋਟ, ਕ੍ਰੈਸ਼, ਝਾਂਜ, ਤਾਲ, ਕੌਂਕਣੀ 'ਚ ਤੇ ਪਖਾਵਜ, ਇੱਕ ਭਾਰਤੀ ਬੈਰਲਕਾਰ, ਦੋ ਸਿਰ ਵਾਲਾ ਢੋਲ ਵਰਗੇ ਸਾਜ ਵਜਾਏ ਜਾਂਦੇ ਨੇ। ਵਾਢੀ ਦਾ ਤਿਉਹਾਰ ਨਵਵਿਆਚੀ ਪੰਚਮ ਅਗਲੇ ਦਿਨ ਮਨਾਇਆ ਜਾਂਦਾ ਹੈ। ਤਾਜ਼ੇ ਕੱਟੇ ਹੋਏ ਝੋਨੇ ਨੂੰ ਖੇਤਾਂ ਜਾਂ ਮੰਦਰਾਂ ਤੋਂ ਘਰ ਲਿਆਂਦਾ ਜਾਂਦਾ ਹੈ ਤੇ ਪੂਜਾ ਕੀਤੀ ਜਾਂਦੀ ਹੈ। ਉਹ ਭਾਈਚਾਰੇ ਜੋ ਆਮ ਤੌਰ ਤੇ ਸਮੁੰਦਰੀ ਭੋਜਨ ਖਾਂਦੇ ਨੇ ਤਿਉਹਾਰ ਦੌਰਾਨ ਅਜਿਹਾ ਕਰਨ ਤੋਂ ਪਰਹੇਜ਼ ਕਰਦੇ ਨੇ।

ਕਰਨਾਟਕ ਚ ਗੌਰੀ ਤਿਉਹਾਰ ਗਣੇਸ਼ ਚਤੁਰਥੀ ਤੋਂ ਪਹਿਲਾਂ ਆਉਂਦਾ ਹੈ ਤੇ ਰਾਜ ਭਰ ਦੇ ਲੋਕ ਇੱਕ ਦੂਜੇ ਨੂੰ ਸ਼ੁਭ ਕਾਮਨਾਵਾਂ ਦਿੰਦੇ ਨੇ। ਆਂਧਰਾ ਪ੍ਰਦੇਸ਼ ਚ ਮਿੱਟੀ ਦੀਆਂ ਗਣੇਸ਼ ਮੂਰਤੀਆਂ ਹਲਦੀ ਤੇ ਆਮ ਤੌਰ

ਤੇ ਪੈਰਿਸ ਮੂਰਤੀ ਦੇ ਪਲਾਸਟਰ ਨਾਲ ਘਰ 'ਚ ਪੂਜਾ ਕੀਤੀ ਜਾਂਦੀ ਹੈ। ਤਿਉਹਾਰ ਦੇ ਜਨਤਕ ਜਸ਼ਨ ਪ੍ਰਸਿੱਧ ਨੇ ਤੇ ਸਥਾਨਕ ਨੌਜਵਾਨ ਸਮੂਹਾਂ, ਗੁਆਂਢੀ ਐਸੋਸੀਏਸ਼ਨਾਂ ਜਾਂ ਵਪਾਰੀਆਂ ਦੇ ਸਮੂਹਾਂ ਦੁਆਰਾ ਵੱਖ ਵੱਖ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ। ਜਨਤਕ ਤਿਆਰੀਆਂ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ। ਮਹਾਰਾਸ਼ਟਰ 'ਚ ਮੂਰਤੀ ਦਾ ਨਿਰਮਾਣ ਆਮ ਤੌਰ 'ਤੇ ਪਦਯ ਪੂਜਾ ਜਾਂ ਸ਼੍ਰੀ ਗਣੇਸ਼ ਜੀ ਦੇ ਪੈਰਾਂ ਦੀ ਪੂਜਾ ਨਾਲ ਸ਼ੁਰੂ ਹੁੰਦਾ ਹੈ। ਤਿਉਹਾਰ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਮੂਰਤੀ ਨੂੰ ਪੰਡਾਲਾਂ 'ਚ ਲਿਆਇਆ ਜਾਂਦਾ ਹੈ। ਪੰਡਾਲਾਂ ਨੂੰ ਵਿਸਤ੍ਰਿਤ ਸਜਾਵਟ 'ਤੇ ਰੋਸ਼ਨੀ ਨਾਲ ਜਗਮਗ ਕੀਤਾ ਜਾਂਦਾ ਹੈ। ਇਸ ਤਿਉਹਾਰ 'ਚ ਸੱਭਿਆਚਾਰਕ ਗਤੀਵਿਧੀਆਂ, ਗਾਇਕੀ, ਥੀਏਟਰ ਤੇ ਆਰਕੈਸਟਰਾ ਪ੍ਰਦਰਸ਼ਨ ਤੇ ਭਾਈਚਾਰਕ ਗਤੀਵਿਧੀਆਂ, ਮੁਫ਼ਤ ਮੈਡੀਕਲ ਜਾਂਚ, ਖੂਨਦਾਨ ਸਾਈਟਾਂ ਤੇ ਗਰੀਬਾਂ ਲਈ ਦਾਨ ਸ਼ਾਮਲ ਹੈ। ਗਣੇਸ਼ ਚਤੁਰਥੀ ਇਸ ਦੇ ਧਾਰਮਿਕ ਪਹਿਲੂਆਂ ਤੋਂ ਇਲਾਵਾ ਪੰਜਾਬ, ਮੁੰਬਈ, ਸੂਰਤ, ਪੂਨੇ, ਹੈਦਰਾਬਾਦ, ਬੰਗਲੌਰ, ਚੇਨਈ ਤੇ ਕੁਰਨੂਲ 'ਚ ਇੱਕ ਮਹੱਤਵਪੂਰਨ ਆਰਥਿਕ ਗਤੀਵਿਧੀ ਹੈ। ਬਹੁਤ ਸਾਰੇ ਕਲਾਕਾਰ ਉਦਯੋਗ ਤੇ ਕਾਰੋਬਾਰ ਤਿਉਹਾਰ ਤੋਂ ਆਪਣੀ ਰੋਜ਼ੀ ਰੋਟੀ ਦੀ ਇੱਕ ਮਹੱਤਵਪੂਰਨ ਰਕਮ ਕਮਾਉਂਦੇ ਨੇ, ਜੋ ਉੱਭਰਦੇ ਕਲਾਕਾਰਾਂ ਲਈ ਇੱਕ ਪੜਾਅ ਹੈ। ਹੋਰ ਧਰਮਾਂ ਦੇ ਮੈਂਬਰ ਵੀ ਇਸ ਜਸ਼ਨ 'ਚ ਹਿੱਸਾ ਲੈਂਦੇ ਨੇ। ਹੇ ਗਣਾਧਿਅਕਸ਼, ਮੇਰੀ ਰੱਖਿਆ ਕਰੋ, ਰੱਖਿਆ ਕਰੋ। ਹੇ ਤਿੰਨਾਂ ਲੋਕਾਂ ਦੇ ਰੱਖਿਅਕ, ਰੱਖਿਆ ਕਰੋ। ਸਾਨੂੰ ਭਗਤਾਂ ਨੂੰ ਅਭੈ ਪ੍ਰਦਾਨ ਕਰੋ, ਜਿੱਤ ਪ੍ਰਦਾਨ ਕਰੋ। ਹੇ ਭਵ ਸਾਗਰ, ਮੇਰੀ ਰੱਖਿਆ ਕਰੋ।

ਸਰੋਤਿਓ, ਪ੍ਰੋਗਰਾਮ ਦੇ ਅੰਤ ਵਿੱਚ ਮੈਂ ਸਮੂਹ ਆਕਾਸ਼ਵਾਣੀ ਪਰਿਵਾਰ ਤੇ ਸਮੂਹ ਸਰੋਤਾ ਪਰਿਵਾਰ ਨੂੰ ਸ਼੍ਰੀ ਗਣੇਸ਼ ਉਤਸਵ ਤੇ ਸ਼੍ਰੀ ਗਣੇਸ਼ ਚਤੁਰਥੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ। ਸ਼੍ਰੀ ਗਣੇਸ਼ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਆਪ ਜੀ ਦਾ ਸਾਰਾ ਪਰਿਵਾਰ ਚੜ੍ਹਦੀ ਕਲਾ ਚ ਰਹੇ। ਜਿੰਨੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਸ਼ਟ ਰੁਕਾਵਟਾਂ ਨੇ, ਉਹ ਸਾਰਿਆਂ ਦੀਆਂ ਸ਼੍ਰੀ ਗਣੇਸ਼ ਜੀ ਦੂਰ ਕਰਨ। ਹੁਣ ਸਰੋਤਿਓ, ਮੈਂ ਆਪ ਜੀ ਤੋਂ ਆਗਿਆ ਮੰਗਦਾ ਹਾਂ। ਰੱਬ ਰਾਖਾ, ਆਮੀਨ। ਸੰਪਾਦਨ ਸ਼੍ਰੀ ਸਤਪਾਲ ਬਰਾੜ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਸਟਾਫ।

ਇਸ ਪ੍ਰੋਗਰਾਮ ਵਿੱਚ ਟੈਕਨੀਕਲ ਸਾਥ ਲਈ ਸਮੂਹ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਇਹ ਵਿਸ਼ੇਸ਼ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:59। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਦੁਪਹਿਰ ਦੇ 2:30 ਤੇ 40 ਸਕਿੰਟ ਦਾ। ਤੇ ਹੁਣ ਅਸੀਂ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੁਰੀਲੀ ਦੁਪਹਿਰ।

ਅੱਜ ਦੀ ਇਹ ਦੁਪਹਿਰ ਅਸੀਂ ਸੁਰੀਲੀ ਕਰਾਂਗੇ ਤੁਹਾਡੇ ਮਨਪਸੰਦ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜਿਸ ਤੇ। ਇਸ ਦੇ ਲਈ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਟੂਡੀਓ ਦੇ ਵਟਸਐਪ ਨੰਬਰ 7713 73 146 ਤੇ। ਜਦ ਤੱਕ ਸਾਡੇ ਪਿਆਰੇ ਸਰੋਤੇ ਸਾਨੂੰ ਵਟਸਐਪ ਕਰਦੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਪਹਿਲਾ ਗੀਤ।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ,
1: ਹਾਂਜੀ,
0: ਇਹ ਕੇਵਾਈਸੀ ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ ਕੇਵਾਈਸੀ ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਇਹ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ ਬੀਸੀ ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ ਕੇਵਾਈਸੀ ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ,
0: ਸਮਝ ਗਿਆ।
1: ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਪ੍ਰੋਗਰਾਮ ਸੁਰੀਲੀ ਦੁਪਹਿਰ ਵਿੱਚ ਤੁਸੀਂ ਗੀਤ ਸੁਣਿਆ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਸਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਤੇ ਭੁਪਿੰਦਰ, ਰਾਵਰ ਕਨਾਲ ਤੋਂ ਗਿਆਨਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਮਲੋਟ ਤੋਂ ਰਮਨਦੀਪ ਗਿੱਲ, ਗੁਰੂਸਰ ਤੋਂ ਜੱਸਾ ਸਿੰਘ, ਹਲਕਵਰ ਸਿੰਘ ਤੰਗਪੁਰੀ ਤੋਂ, ਜੈਪ੍ਰਕਾਸ਼ ਬਠਿੰਡਾ ਪ੍ਰਤਾਪ ਨਗਰ ਤੋਂ, ਪ੍ਰਤੋਸ਼ ਕੁਮਾਰ ਮੁਲਤਾਨੀਆਂ ਤੋਂ ਤੇ ਰਮੇਸ਼ ਕੁਮਾਰ ਜੈ ਸਿੰਘ ਵਾਲਾ ਤੋਂ। ਇਸੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਸਨ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪਰਵੀਨ ਕਾਟਪਾਲ, ਹਨੀ ਕਾਟਪਾਲ, ਦਿਸ਼ਾ ਕਾਟਪਾਲ, ਜੰਨਤ ਕਾਟਪਾਲ ਤੇ ਗੁਰਲੀਨ ਕਾਟਪਾਲ। ਪ੍ਰੋਗਰਾਮ ਵਿੱਚ ਅਗਲਾ ਗੀਤ ਅਸੀਂ ਸੁਣਾਂਗੇ ਡੋਲੀ ਗੁਲੇਰੀਆ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਹਨ ਪੱਖੀ ਖੁਰਤ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਤੇ ਇਹਨਾਂ ਦਾ ਪੂਰਾ ਗਿੱਲ ਪਰਿਵਾਰ, ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਤੇ ਇਹਨਾਂ ਦਾ ਰੱਖੜਾ ਪਰਿਵਾਰ, ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ

ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਅਤੇ ਭਾਈ ਸੁੱਚਾ ਪਾਠਕ, ਮੱਖੂ ਫਿਰੋਜ਼ਪੁਰ ਤੋਂ ਬਿਰਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ ਅਤੇ ਇਸੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ, ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੂ ਜੈਨ, ਮੱਟੂ ਜੈਨ, ਨਗੀਨਾ ਜੈਨ, ਸੁਨੀਤਾ ਜੈਨ, ਰਸਗੁੱਲਾ, ਬਰਗਰ ਅਤੇ ਮੌਸਮੀ, ਡੱਬਵਾਲੀ ਹਰਿਆਣਾ ਤੋਂ ਜੇਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ ਅਨਿਲ ਅਤੇ ਮੀਨੂ ਬਕੋਲੀਆ। ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦਿਆਂ ਡੋਲੀ ਗੁਲੇਰੀਆ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਅੱਜ ਤੱਕ ਇਸ ਯੋਜਨਾ ਨਾਲ 9 ਕਰੋੜ 50 ਲੱਖ ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ ਤੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਪ੍ਰੋਗਰਾਮ ਸੁਰੀਲੀ ਦੁਪਹਿਰ ਵਿੱਚ ਅਸੀਂ ਅਗਲਾ ਗੀਤ ਸੁਣਾਂਗੇ ਫਿਲਮ ਭੰਗੜਾ ਵਿੱਚੋਂ ਤੇ ਇਸ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਪਿੰਡ ਫੁੱਲੋ ਮਿੱਠੀ ਤੋਂ ਹਰਜਾਤ ਸਿੰਘ ਢਿੱਲੋਂ ਦੁਪਿੰਦਰ ਸਿੰਘ ਢਿੱਲੋਂ ਗੁਰਵਾਰਿਸ ਸਿੰਘ ਢਿੱਲੋਂ ਤੇ ਪਟਿਆਲਾ ਤੋਂ ਪੋਲਾ ਸਿੰਘ ਬੈਣੀਵਾਲ ਬਲਕੌਰ ਸਿੰਘ ਸਿੱਧੂ ਤਾਰੀ ਜੀਤ ਸਿੰਘ ਕੌਲਤਰ ਤੇ ਗੀਤ ਇਸੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਹਿਤੇਂਦਰ ਦਾਸ ਅਸਾਮ ਤੋਂ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ ਆਸ਼ਾ ਰਾਣੀ ਤੇਜਸ ਨਿੰਮਲ ਹਰਗੁਨ ਨਿੰਮਲ ਮੰਜੂ ਬਾਲਾ ਮਨੋਜ ਕੁਮਾਰ ਬੇਗਰਾਜ ਮੋਹਨ ਲਾਲ ਤੇ ਜਲੇਬੀ ਵਾਲਾ ਚੌਂਕ ਸ਼ਿਰਕੀ ਬਾਜ਼ਾਰ ਬਠਿੰਡਾ ਤੋਂ ਪਿੰਡ ਰਾਮਿਆਣੀ ਤੋਂ ਪ੍ਰਕਾਸ਼ ਚੰਦ ਤੇ ਦੇਸਰਾਜ ਮਾਈਆਣਾ ਤੋਂ ਬੂਟਾ ਸਿੰਘ ਰਾਜਾ ਸਿੰਘ ਕੁਲਵੰਤ ਸੇਖੂਕਾ ਅਮਰੀਕ ਕਪੂਰਕਾ ਨਾਜ਼ਰ ਜਮੇਰਕਾ ਜਥੇਦਾਰ ਜਸਵੰਤ ਸਿੰਘ ਗੁਰਤੇਜ ਸਿੱਧੂ ਕਣਕ ਵਾਲੀਆ ਗੁਰਤੇਜ ਸਿੰਘ ਕਮਾਲੂ ਪਿੰਡ ਢਿਲਵਾਂ ਤੋਂ ਸੁਖਦੀਪ ਸਿੰਘ ਪ੍ਰਗਟ ਸਿੰਘ ਪਿੰਡ ਗਿੱਦੜਵਾ ਤੋਂ ਬਾਊ ਸਿੰਘ ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਲਾਲ ਸਿੰਘ ਨਗਰ ਗਲੀ ਨੰਬਰ 15 ਤੋਂ ਸੁਖਪਾਲ ਸਿੰਘ ਰਤਨ ਜਸਵਿੰਦਰ ਕੌਰ ਲਵਲੀ ਰਤਨ ਵਿੱਕੀ ਰਤਨ ਸੁਖਪਾਲ ਬਠਿੰਡਾ ਤੋਂ ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ ਤੇ ਅਰਸ਼ਵੀਰ ਜੱਸਲ ਪਿੰਡ ਵੜਿੰਗਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪੋਲਾ ਸਿੰਘ ਸਿੱਧੂ ਭੂਰਾ ਸਿੰਘ ਗਹਿਲੋਤ ਵਕੀਲ ਸਿੰਘ ਚਹਿਲ ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ ਪਿੰਡ ਲੈਪੋਗੈਰੀ ਤੋਂ ਗੁਰਮੀਤ ਸਿੰਘ ਤੇ ਪਿੰਡ ਬਜੀਤਪੁਰਾ ਭੋਮਾ ਤੋਂ ਬਲਜੀਤ ਸਿੰਘ ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਆਓ ਸੁਣਦੇ ਹਾਂ ਇਹ ਗੀਤ।

ਪ੍ਰੋਗਰਾਮ ਵਿੱਚ ਅਗਲਾ ਗੀਤ ਅਸੀਂ ਸੁਣਾਂਗੇ ਨਿਮਰਤ ਖਹਿਰਾ ਤੇ ਰਣਜੀਤ ਬਾਵਾ ਦੀਆਂ ਆਵਾਜ਼ਾਂ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਗਾਂਧੀ ਚੌਂਕ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਤੇ ਮਿੱਕਾ ਵਿਰਕ, ਕੁਮਾਰ ਹੇੜਾ ਸਹਾਰਨਪੁਰ ਤੋਂ ਸੱਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ, ਜ਼ਿਲ੍ਹਾ ਪਰਿਸ਼ਰਮ ਸਿੰਘ ਭੂਮ ਚੌਬਾਈਸਾ ਝਾਰਖੰਡ ਤੋਂ, ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ ਗੋਪ, ਸ਼ਿਵਾਂਸ਼ ਗੋਪ, ਸੰਗੀਤਾ ਗੋਪ, ਲਿਪੀ ਗੋਪ ਤੇ ਦੀਪਾਲੀ ਗੋਪ, ਪਿੰਡ ਬੁਰਜਮਾਨਸਾ ਨੇੜੇ ਮੌੜ ਮੰਡੀ ਤੋਂ ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਕਾਕੂ ਜੱਸਲ ਪਿੰਡ ਸ਼ੇਖੂਪੁਰਾ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਮੰਗੂ ਰਾਜਧਾਨੀ ਮੌੜ ਮੰਡੀ ਤੋਂ, ਮਲਕੀਤ ਮਾਨ ਧਰਮਕਾ ਤੇ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁੱਲਾਪੁਰ ਤੋਂ, ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ, ਤਨਵੀ, ਲਕਸ਼ਿਆ ਸੋਨੀ, ਮੋਹਿਨੀ, ਰਿਤਿਕ ਤੇ ਬਲਵੀਰ, ਰਬਾਬ ਸਿੰਘ ਮਾਹੀ ਨੰਗਲ, ਸੁਖਦੇਵ ਸਿੰਘ ਮਹੰਤ, ਜਰਨੈਲ ਸਿੰਘ ਮਾਨ, ਪੂਰਾ ਸਿੰਘ ਬਿੱਕਰ ਸਿੰਘ ਮਾਹੀ ਨੰਗਲ ਤੋਂ, ਬੂਟਾ ਸਿੱਧੂ ਮਸਾਣਾ ਤੋਂ ਤੇ ਗੁਰਜੀਤ ਸਿੰਘ ਮਾਨਸਾ ਕਲਾਂ ਤੋਂ। ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਆਓ ਸੁਣਦਿਆਂ ਰਣਜੀਤ ਬਾਵਾ ਤੇ ਨਿਮਰਤ ਖਹਿਰਾ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ।

ਇਸੇ ਗੀਤ ਦੇ ਨਾਲ ਮੈਨੂੰ ਤੁਹਾਡੀ ਰੇਡੀਓ ਦੋਸਤ ਆਕਾਂਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਟੈਕਨੀਕਲ ਸਾਥ ਲਈ ਸਾਡੀ ਸਮੂਹ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 2:59 ਤੇ 28 ਸਕਿੰਟ ਦਾ ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ 5 ਵਜੇ ਮੁੜ ਸੁਣ ਸਕੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:50 ਹੋ ਰਹੇ ਨੇ। ਹੁਣ ਵੇਲਾ ਹੈ ਦਿਹਾਤੀ ਵੀਰਾਂ ਤੇ ਭੈਣਾਂ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ।

0: ਸਵਾਗਤ ਸਾਰੇ ਹੀ ਵੀਰਾਂ ਅਤੇ ਭੈਣਾਂ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ। ਅੱਜ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ। ਅੱਜ ਦੇ ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੁਖਜੀਤ ਕੌਰ, ਸੰਪਾਦਨ ਹੈ ਮਮਤਾ ਅਰੋੜਾ ਹੋਰਾਂ ਦਾ, ਔਰ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਅਤੇ ਅੱਜ ਦਾ ਵਿਸ਼ਾ ਹੈ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼।
1: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ 'ਤੇ ਦੋਸਤੋ ਅਸੀਂ ਸਿਲਸਿਲਾ ਸ਼ੁਰੂ ਕੀਤਾ ਸੀ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼। ਕਿਸੇ ਕਾਰਨਵਸ਼ ਦੋਸਤੋ, ਰੁਝੇਵਿਆਂ ਕਾਰਨ ਦੋਸਤੋ, ਮੇਰੇ ਕੋਲੋਂ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼ ਦਾ ਜੋ ਸਿਲਸਿਲਾ ਆਪਾਂ ਸ਼ੁਰੂ ਕੀਤਾ ਗਿਆ ਸੀ, ਪ੍ਰੋਗਰਾਮਸ ਰਿਕਾਰਡ ਨਹੀਂ ਹੋਏ ਅਤੇ ਉਹਦੇ ਲਈ ਖਿਮਾ ਦਾ ਯਾਚਕ ਹਾਂ। ਇਸ ਦੌਰਾਨ ਦੋਸਤੋ ਤੁਸੀਂ 31 ਅਗਸਤ ਨੂੰ ਸੁਣਿਆ ਪ੍ਰੋਗਰਾਮ ਕਿਰਤ ਅਤੇ ਮਿੱਠਾ ਬੋਲਣਾ ਗੁਰਦੀਪ ਕੌਰ ਦੀ ਆਵਾਜ਼ ਦੇ ਵਿੱਚ, ਅਤੇ 7 ਸਤੰਬਰ 2026 ਨੂੰ ਤੁਸੀਂ ਸੁਣਿਆ ਮਾਲਵੇ ਦੇ ਦੇਸੀ ਰੁੱਖ ਸੁਖਜੀਤ ਕੌਰ ਸੁਖਨ ਦੀ ਆਵਾਜ਼ ਦੇ ਵਿੱਚ। ਅਤੇ ਦੋਸਤੋ ਸਿਲਸਿਲਾ ਉਸੇ ਤਰ੍ਹਾਂ ਹੀ ਕੰਟੀਨਿਊ ਕਰਨ ਲੱਗੇ ਹਾਂ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਐਡੀਟਿੰਗ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਮੈਡਮ ਮਮਤਾ ਅਰੋੜਾ ਜੀ।

ਦੋਸਤੋ, ਪਿਛਲੇ ਪ੍ਰੋਗਰਾਮ ਦੇ ਵਿੱਚ ਲਾਸਟ ਦੇ ਵਿੱਚ ਆਪਾਂ ਗੱਲ ਕੀਤੀ ਸੀ ਭੇਲੀ ਤੇ ਸ਼ੂਸ਼ਕ ਦੀ ਰਸਮ, ਤੇ ਅੱਜ ਦਾ ਆਗਾਜ਼ ਕਰਦੇ ਹਾਂ ਕਿ ਆਪਣੀਆਂ ਪਰਿਵਾਰਕ ਖੁਸ਼ੀਆਂ ਦੇ ਵਿੱਚ ਖੁਸਰਿਆਂ ਦਾ ਸ਼ਰੀਕ ਹੋਣਾ। ਦੋਸਤੋ, ਲੜਕਾ ਹੋਣ ਤੇ ਖੁਸਰਿਆਂ ਨੂੰ ਕੋਈ ਬੁਲਾਵਾ ਨਹੀਂ ਭੇਜਿਆ ਜਾਂਦਾ। ਲੜਕੇ ਦੇ ਜੰਮਣ ਤੋਂ ਕੁਝ ਦਿਨ ਬਾਅਦ ਹੀ ਖੁਸਰਿਆਂ ਦਾ ਜਥਾ ਦਾਦਕਿਆਂ ਦੇ ਘਰ ਪਹੁੰਚ ਜਾਂਦਾ ਏ। ਖੁਸਰੇ ਆਪਣੇ ਪੈਰਾਂ ਨੂੰ ਘੁੰਗਰੂ ਬੰਨ ਕੇ ਢੋਲਕੀ ਦੀ ਤਾਲ ਉੱਪਰ ਬੋਲੀਆਂ ਪਾ ਕੇ ਨੱਚਦੇ ਨੇ। ਖੁਸਰੇ

ਉਸ ਮੌਕੇ ਤੇ ਇਕੱਠੇ ਹੋਏ ਬੱਚੇ ਦੇ ਸਾਕ ਸੰਬੰਧੀਆਂ ਨੂੰ ਵਧਾਈਆਂ ਦਿੰਦੇ ਹੋਏ ਨੱਚਣ ਲਈ ਵੀ ਪ੍ਰੇਰਿਤ ਕਰਦੇ ਨੇ। ਖੁਸਰਿਆਂ ਵੱਲੋਂ ਗੀਤਾਂ ਦੇ ਟੋਟਕੇ ਸੁਣਾ ਕੇ ਸਾਰਿਆਂ ਕੋਲੋਂ ਪੈਸਿਆਂ ਦੀ ਉਗਰਾਹੀ ਕੀਤੀ ਜਾਂਦੀ ਹੈ। ਖੁਸਰੇ ਨੱਚਣ ਵੇਲੇ ਨਵ ਜੰਮੇ ਮੁੰਡੇ ਨੂੰ ਵੀ ਆਪਣੀ ਗੋਦ ਵਿੱਚ ਲੈ ਕੇ ਨਚਾਉਂਦੇ ਨੇ। ਨਚਾਉਣ ਵੇਲੇ ਉਹ ਬੱਚੇ ਨੂੰ ਪੁੱਠਾ ਸਿੱਧਾ ਕਰਦਿਆਂ ਉਸ ਦੇ ਲਿੰਗ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਬੱਚਾ ਕਿਤੇ ਖੁਸਰਾ ਹੀ ਨਾ ਹੋਵੇ। ਬੱਚਾ ਖੁਸਰਾ ਹੋਣ ਦੀ ਸੂਰਤ ਵਿੱਚ ਖੁਸਰੇ ਉਸ ਬੱਚੇ ਨੂੰ ਆਪਣੇ ਨਾਲ ਲਿਜਾਣ ਦੀ ਜ਼ਿੱਦ ਕਰਦੇ ਨੇ। ਆਖਰ ਲੈ ਜਾਣ ਵਿੱਚ ਕਾਮਯਾਬ ਹੋ ਹੀ ਜਾਂਦੇ ਨੇ, ਚਾਹੇ ਇਸ ਵਾਸਤੇ ਉਹਨਾਂ ਨੂੰ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਲੜਕਾ ਹੋਣ ਦੀ ਸੂਰਤ ਵਿੱਚ ਖੁਸਰੇ ਆਪਣੇ ਲਾਗ ਪੈਸੇ ਅਤੇ ਕੱਪੜੇ ਲੈ ਕੇ ਜਾਂਦੇ ਨੇ।

ਦੋਸਤੋ ਹੁਣ ਅਸੀਂ ਸਾਂਝ ਪਾਉਣ ਲੱਗੇ ਹਾਂ ਆਪ ਜੀ ਦੇ ਨਾਲ ਬੱਚੇ ਦੇ ਨਾਮਕਰਨ ਦੀ ਰਸਮ ਬਾਰੇ। ਬੱਚਿਆਂ ਦੇ ਨਾਂ ਰੱਖਣ ਲਈ ਪੰਜਾਬ ਵਿੱਚ ਕੋਈ ਖਾਸ ਵਿਸ਼ੇਸ਼ ਰਸਮ ਨਹੀਂ ਕੀਤੀ ਜਾਂਦੀ। ਉਸ ਪਰਿਵਾਰ ਵਿੱਚ ਜਿਸ ਨੂੰ ਕੋਈ ਨਾਂ ਵਧੀਆ ਲੱਗਦਾ ਏ ਉਹੀ ਰੱਖ ਲੈਂਦੇ ਨੇ। ਕੁਝ ਲੋਕੀ ਆਪਣੇ ਇਲਾਕੇ ਦੇ ਗ੍ਰੰਥੀ ਜਾਂ ਪੰਡਿਤ ਕੋਲੋਂ ਆਪੋ ਆਪਣੇ ਧਰਮ ਦੀ ਧਾਰਮਿਕ ਪੁਸਤਕ ਗ੍ਰੰਥ ਖੁਲਵਾ ਕੇ ਪੰਨੇ ਦੇ ਪਹਿਲੇ ਸ਼ਲੋਕ ਦੇ ਪਹਿਲੇ ਅੱਖਰ ਤੇ ਨਾਂ ਰੱਖ ਲੈਂਦੇ ਨੇ। ਹਿੰਦੂ ਮਤ ਵਿੱਚ ਪਾਠ ਕਰਵਾ ਕੇ ਪੰਡਿਤ ਤੋਂ ਬਣਵਾਈ ਪੱਤਰੀ ਅਨੁਸਾਰ ਨਾਂ ਰੱਖਣ ਦੀ ਰਵਾਇਤ ਵੀ ਹੈ। ਅੱਜ ਕੱਲ ਨਾਵਾਂ ਦੇ ਨਮੂਨਿਆਂ ਦੀਆਂ ਕਿਤਾਬਾਂ ਮਿਲਣ ਲੱਗ ਪਈਆਂ ਨੇ। ਕੁਝ ਲੋਕ ਅਜਿਹੀਆਂ ਕਿਤਾਬਾਂ ਅਨੁਸਾਰ ਬੱਚਿਆਂ ਦੇ ਨਾਂ ਰੱਖਣ ਲੱਗ ਪਏ ਨੇ। ਪਹਿਲੀ ਲੋਹੜੀ ਤੇ ਉਸ ਦੀ ਵਿਸ਼ੇਸ਼ਤਾ। ਨਵਜੰਮੇ ਮੁੰਡੇ ਦੇ ਮਾਪਿਆਂ ਵੱਲੋਂ ਆਪਣੇ ਬੱਚੇ ਦੀ ਪਹਿਲੀ ਲੋਹੜੀ ਤੇ ਉਸਦੇ ਨਾਨਕਿਆਂ ਤੇ ਕੁਝ ਹੋਰ ਭਾਈਚਾਰੇ ਨੂੰ ਬੁਲਾ ਕੇ ਲੱਕੜਾਂ ਤੇ ਪਾਥੀਆਂ ਦੀ ਲੋਹੜੀ ਬਾਲੀ ਜਾਂਦੀ ਹੈ ਤੇ ਖਾਣ ਪੀਣ ਦੀ ਸੇਵਾ ਲਈ ਗੁੜ, ਗੱਚਕ, ਰਿਉੜੀਆਂ, ਮੂੰਗਫਲੀ ਤੇ ਪਿੰਨੀਆਂ ਵੰਡਣ ਦੇ ਨਾਲ ਨਾਲ ਢੋਲ ਧਮਾਕੇ ਨਾਲ ਭੰਗੜਾ ਪਾ ਕੇ ਲੋਹੜੀ ਦੇ ਤਿਉਹਾਰ ਦਾ ਵਿਸ਼ੇਸ਼ ਰੰਗ ਬੰਨਿਆ ਜਾਂਦਾ ਹੈ। ਇਕੱਠੇ ਕੀਤੇ ਭਾਈਚਾਰੇ ਨੂੰ ਸਮਰੱਥਾ ਅਨੁਸਾਰ ਸ਼ਰਾਬ ਵੀ ਪਿਲਾਈ ਜਾਂਦੀ ਹੈ। ਮੁੰਡੇ ਦੇ ਨਾਨਕੇ ਲੋਹੜੀ ਦਾ ਸਮਾਨ, ਲੜਕੀ ਅਤੇ ਛੋਟੇ ਬੱਚਿਆਂ ਲਈ ਕੱਪੜੇ ਅਤੇ ਗਹਿਣੇ ਲੈ ਕੇ ਆਉਂਦੇ ਨੇ। ਬਾਕੀ ਭਾਈਚਾਰਾ ਬੱਚੇ ਨੂੰ ਕੁਝ ਨਕਦੀ ਸ਼ਗਨ

ਬੱਚਾ ਕੁਝ ਵੱਡਾ ਹੋਣ ਤੇ ਉਸ ਨੂੰ ਸਕੂਲੇ ਪੜ੍ਹਨ ਪਾ ਦਿੱਤਾ ਜਾਂਦਾ ਹੈ। ਸਕੂਲੇ ਪੜ੍ਹਨ ਪਾਉਣ ਲਈ ਕੋਈ ਖਾਸ ਰਸਮ ਨਹੀਂ ਕੀਤੀ ਜਾਂਦੀ। ਹਿੰਦੂ ਮਤ ਵਿੱਚ ਕੋਈ ਛੋਟੀ ਮੋਟੀ ਰਸਮ ਕਰਨ ਦੀ ਰਵਾਇਤ ਸੁਣਨ ਨੂੰ ਮਿਲਦੀ ਹੈ ਕਿ ਉਹ ਪੰਡਿਤ ਦੇ ਕਹੇ ਮੁਤਾਬਕ ਬੱਚੇ ਨੂੰ ਚੰਗੇ ਦਿਨ ਸਕੂਲ ਭੇਜਣ ਨੂੰ ਪਹਿਲ ਦਿੰਦੇ ਨੇ। ਦੋਸਤੋ, ਹੁਣ ਆਪ ਜੀ ਦੇ ਨਾਲ ਜ਼ਿਕਰ ਕਰਨ ਲੱਗੇ ਹਾਂ ਮੁੰਡੇ ਦੇ ਜਨਮ ਦਿਨ ਉੱਤੇ ਛਟੀ। ਹਿੰਦੂ ਧਰਮ ਵਿੱਚ ਲੜਕਾ 5 ਸਾਲ ਦਾ ਹੋਣ ਤੇ ਕਿਸੇ ਮੰਦਿਰ ਧਾਰਮਿਕ ਸਥਾਨ ਤੇ ਉਸ ਨੂੰ ਲਿਜਾ ਕੇ ਮੁੰਡਣ ਦੀ ਰਸਮ ਕੀਤੀ ਜਾਂਦੀ ਹੈ, ਭਾਵ ਬੱਚੇ ਦੇ ਸਿਰ ਦੇ ਵਾਲ ਲਾਏ ਜਾਂਦੇ ਨੇ। ਸਿੱਖ ਧਰਮ ਵਿੱਚ 5-6 ਸਾਲਾਂ ਦਾ ਹੋਣ ਤੇ ਉਸਦੇ ਜਨਮ ਦਿਨ ਤੋਂ 3 ਦਿਨ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਫਿਰ ਜਨਮ ਦਿਨ ਵਾਲੇ ਦਿਨ ਭੋਗ ਪਾਇਆ ਜਾਂਦਾ ਹੈ। ਉਸ ਦਿਨ ਬੁਲਾਏ ਸਾਰੇ ਸਾਕ ਸੰਬੰਧੀਆਂ ਨੂੰ ਬਹੁਤੇ ਚਾਅ ਤੇ ਪਿਆਰ ਨਾਲ ਖਾਣਾ ਖਿਲਾਇਆ ਜਾਂਦਾ ਹੈ। ਲੜਕੇ ਦੇ ਨਾਨਕਾ ਘਰ ਵੱਲੋਂ ਉਸ ਬੱਚੇ ਲਈ ਕੁਝ ਕੱਪੜੇ ਉਪਹਾਰ ਵਜੋਂ ਦਿੱਤੇ ਜਾਂਦੇ ਨੇ, ਵਿੱਤ ਅਨੁਸਾਰ ਕੋਈ ਗਹਿਣਾ ਵੀ ਦਿੱਤਾ ਜਾਂਦਾ ਹੈ। ਬਾਕੀ ਰਿਸ਼ਤੇਦਾਰ ਤੇ ਸੰਬੰਧੀਆਂ ਵੱਲੋਂ ਵੀ ਕੁਝ ਨਾ ਕੁਝ ਰੁਪਏ ਕੱਪੜੇ ਸ਼ਗਨ ਵਜੋਂ ਦਿੱਤੇ ਜਾਂਦੇ ਨੇ। ਅੱਜ ਕੱਲ੍ਹ ਕਿਤੇ ਕਿਤੇ ਲੜਕੇ ਦੇ ਘਰਦਿਆਂ ਵੱਲੋਂ ਕਿਸੇ ਗਾਇਕ ਜਾਂ ਗਾਇਕਾ ਦਾ ਅਖਾੜਾ ਵੀ ਲਾਇਆ ਜਾਂਦਾ ਹੈ। ਬੱਚੇ ਦੀ ਪੜ੍ਹਾਈ ਤੋਂ ਬਾਅਦ ਮਾਪਿਆਂ ਨੂੰ ਉਹਨਾਂ ਦੇ ਵਿਆਹ ਦਾ ਫਿਕਰ ਲੱਗ ਜਾਂਦਾ ਹੈ। ਵਿਚੋਲੇ ਰਾਹੀਂ ਰਿਸ਼ਤਾ ਪੱਕਾ ਕਰਨਾ। ਲੜਕਾ ਲੜਕੀ ਜਵਾਨ ਹੋਣ ਤੇ ਮਾਪਿਆਂ ਵੱਲੋਂ ਆਪਣੇ ਰਿਸ਼ਤੇਦਾਰਾਂ ਤੇ ਵਾਕਿਫਕਾਰਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਹੁਣ ਉਹਨਾਂ ਦੀ ਔਲਾਦ ਲਈ ਯੋਗ ਵਰ ਦੀ ਦੱਸ ਪਾਈ ਜਾਵੇ। ਵਰ ਦੀ ਦੱਸ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਵਿਚੋਲੇ ਦਾ ਨਾਮ ਦਿੱਤਾ ਗਿਆ ਹੈ। ਸ਼ਬਦ ਵਿਚੋਲਾ, ਦੋ ਸ਼ਬਦ ਵਿੱਚ ਪਲੱਸ ਓਲਾ ਦਾ ਸ਼ਬਦ ਜੋੜ ਹੈ, ਜਿਸ ਦਾ ਭਾਵ ਹੈ ਕਿ ਦੋਨਾਂ ਧਿਰਾਂ ਵਿਚਕਾਰ ਓਲਾ, ਭਾਵ ਦੋਨਾਂ ਧਿਰਾਂ ਦੀ ਇੱਜ਼ਤ ਰੱਖਣ ਵਾਲਾ। ਵਿਚੋਲੇ ਮੁੰਡੇ ਕੁੜੀ ਦੀ ਦੱਸ ਪਾ ਕੇ ਗੱਲਬਾਤ ਅੱਗੇ ਵਧਾ ਕੇ ਰਿਸ਼ਤੇ ਪੱਕੇ ਕਰਵਾਉਂਦੇ ਨੇ। ਪੁਰਾਣੇ ਸਮਿਆਂ ਵਿੱਚ ਵਿਚੋਲੇ ਹੀ ਆਪਣੇ ਵੱਲੋਂ ਰਿਸ਼ਤੇ ਪੱਕੇ ਕਰ ਆਉਂਦੇ ਸਨ। ਰਿਸ਼ਤਾ ਪੱਕਾ ਕਰਵਾਉਣ ਤੋਂ ਪਹਿਲਾਂ ਸੂਚਨਾ ਦੇਣ ਵਾਲੇ ਵਿਅਕਤੀ ਵਿਚੋਲੇ ਨੂੰ ਕਾਫ਼ੀ ਨੱਠ ਭੱਜ ਕਰਨੀ ਪੈਂਦੀ ਹੈ। ਰਿਸ਼ਤਾ ਲੱਭਣ, ਰਿਸ਼ਤਾ ਲੈਣ ਵਾਲਿਆਂ ਬਾਰੇ ਪਤਾ ਲੱਗਣ ਤੇ ਵਿਚੋਲਾ ਸਭ ਤੋਂ ਪਹਿਲਾਂ ਲੜਕੇ ਵਾਲਿਆਂ ਦੇ ਘਰ ਜਾ ਕੇ ਲੜਕੇ ਦੇ ਪਿਓ ਨਾਲ ਰਿਸ਼ਤੇ ਦੀ ਗੱਲਬਾਤ ਤੋਰਦਾ ਹੈ। ਵਿਚੋਲੇ ਵੱਲੋਂ ਲੜਕੇ ਦੇ ਘਰ ਪਹੁੰਚਣ ਤੇ ਲੜਕੇ ਵਾਲੇ ਉਸ ਦੀ ਚੰਗੀ ਆਓ ਭਗਤ ਕਰਦੇ ਨੇ। ਵਿਚੋਲਾ ਲੜਕੀ ਦੀ ਪੜ੍ਹਾਈ ਲਿਖਾਈ ਅਤੇ ਉਸਦੇ ਪਰਿਵਾਰ ਬਾਰੇ ਸੰਖੇਪ ਜਾਣਕਾਰੀ ਦੇ ਕੇ ਲੜਕੇ ਵਾਲਿਆਂ ਤੋਂ ਉਹਨਾਂ ਦੇ ਗੋਤਰ, ਮਾਂ ਬਾਪ, ਨਾਨੀ ਤੇ ਦਾਦੀ ਪੁੱਛ ਕੇ ਫਿਰ ਲੜਕੀ ਦੇ ਘਰ ਜਾ ਕੇ ਉਸਦੇ ਪਿਤਾ ਨੂੰ ਉਸ ਵਰ ਦੀ ਸੂਚਨਾ ਦਿੰਦਾ ਹੈ। ਲੜਕੀ ਦਾ ਪਿਤਾ ਵਿਚੋਲੇ ਤੋਂ ਲੜਕੇ ਦੀ ਪੜ੍ਹਾਈ ਲਿਖਾਈ, ਰੁਜ਼ਗਾਰ ਤੇ ਉਸ ਘਰ ਦੀ ਰਹਿਣੀ ਬਹਿਣੀ ਬਾਰੇ ਪੁੱਛ ਗਿੱਛ ਕਰਦਾ ਹੈ। ਲੜਕੀ ਦੇ ਪਿਤਾ ਦੀ ਰਜ਼ਾਮੰਦੀ ਮਿਲਣ ਤੇ ਗੱਲਬਾਤ ਅੱਗੇ ਵਧਾਉਂਦਾ ਹੋਇਆ ਉਸ ਨੂੰ ਲੜਕਾ ਵੇਖਣ ਬਾਰੇ ਪੁੱਛਦਾ ਹੈ। ਲੜਕੇ ਨੂੰ ਵੇਖਣ ਦੀ ਤਰੀਕ ਮਿੱਥ ਲਈ ਜਾਂਦੀ ਹੈ। ਲੜਕੇ ਨੂੰ ਦੇਖਣ ਲਈ ਸੂਚਨਾ ਲੈ ਕੇ ਵਿਚੋਲਾ ਫਿਰ ਲੜਕੇ ਦੇ ਪਿਤਾ ਨੂੰ ਉਸ ਦੇ ਘਰ ਜਾ ਕੇ ਦੱਸ ਦਿੰਦਾ ਹੈ ਕਿ ਫਲਾਨੀ ਤਰੀਕ ਨੂੰ ਲੜਕੀ ਵਾਲੇ ਕੁਝ ਬੰਦੇ ਲੜਕੇ ਨੂੰ ਦੇਖਣ ਆਉਣਗੇ। ਮਿਥੀ ਤਰੀਕ ਅਨੁਸਾਰ ਵਿਚੋਲਾ ਲੜਕੀ ਦੇ ਪਿਤਾ ਤੇ ਉਸਦੇ ਕੁਝ ਸੰਬੰਧੀਆਂ ਨੂੰ ਨਾਲ ਲੈ ਕੇ ਲੜਕੇ ਦੇ ਘਰ ਜਾਂਦਾ ਹੈ। ਲੜਕੇ ਦੇ ਘਰ ਚਾਹ ਪਾਣੀ ਪੀਣ ਤੋਂ ਬਾਅਦ ਰਿਸ਼ਤੇ ਦੀ ਗੱਲਬਾਤ ਤੋਰੀ ਜਾਂਦੀ ਹੈ। ਕੋਈ ਸਮਾਂ ਸੀ ਜਦੋਂ ਲੜਕੀ ਵਾਲੇ ਰਿਸ਼ਤਾ ਹੋਣ ਤੋਂ ਪਹਿਲਾਂ ਉਸ ਘਰ ਦਾ ਪਾਣੀ ਵੀ ਨਹੀਂ ਪੀਂਦੇ ਸਨ। ਪਿੰਡਾਂ ਵਿੱਚ ਆਮ ਤੌਰ ਤੇ ਰਿਸ਼ਤਿਆਂ ਦੀ ਗੱਲਬਾਤ ਮੁੰਡਾ ਕੁੜੀ ਦੀ ਦੇਖ ਦਿਖਾਈ ਆਮ ਲੋਕਾਂ ਕੋਲੋਂ ਛੁਪਾ ਕੇ ਰੱਖੀ ਜਾਂਦੀ ਹੈ ਤਾਂ ਕਿ ਕੋਈ ਭਾਨੀ ਹੀ ਨਾ ਮਾਰ ਦੇਵੇ।

ਵੇਖਣ ਵੇਲੇ ਜੇਕਰ ਲੜਕੀ ਵਾਲਿਆਂ ਨੂੰ ਉਹਨਾਂ ਦੀ ਕੋਈ ਗੱਲਬਾਤ ਠੀਕ ਨਾ ਲੱਗੀ ਤਾਂ ਉਹ ਇਹ ਕਹਿ ਕੇ ਉੱਥੋਂ ਰਵਾਨਗੀ ਲੈਂਦੇ ਨੇ ਕਿ ਕੁਝ ਦਿਨਾਂ ਵਿੱਚ ਸਲਾਹ ਕਰਕੇ ਵਿਚੋਲੇ ਹੱਥੀਂ ਸੁਨੇਹਾ ਭੇਜ ਦਿਆਂਗੇ। ਲੜਕਾ ਘਰ ਬਾਰ ਤੇ ਉਸਦੇ ਮਾਤਾ ਪਿਤਾ ਦੀ ਗੱਲਬਾਤ ਠੀਕ ਲੱਗਣ ਤੇ ਤਕਰੀਬਨ ਉੱਥੇ ਹੀ ਰਿਸ਼ਤੇ ਦੀ ਗੱਲਬਾਤ ਪੱਕੀ ਕਰ ਲਈ ਜਾਂਦੀ ਹੈ। ਹਾਂ ਦੋਸਤੋ, ਜੇਕਰ ਲੜਕੇ ਵਾਲਿਆਂ ਵੱਲੋਂ ਲੜਕੀ ਵੇਖਣ ਦੀ ਤਾਂਗ ਹੋਵੇ ਤੇ ਫਿਰ ਲੜਕੀ ਵੇਖਣ ਵਿਖਾਉਣ ਲਈ ਤਰੀਕ ਮਿੱਥ ਲਈ ਜਾਂਦੀ ਹੈ। ਲੜਕੀ ਵੇਖਣ ਲਈ ਜਗ੍ਹਾ ਆਮ ਤੌਰ ਤੇ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਹੀ ਚੁਣਿਆ ਜਾਂਦਾ ਹੈ ਜਾਂ ਫਿਰ ਕਦੇ ਕਦੇ ਲੜਕੀ ਦਾ ਘਰ ਹੀ ਚੁਣ ਲਿਆ ਜਾਂਦਾ ਹੈ।

ਮਿਥੀ ਤਰੀਕ ਨੂੰ ਉਸ ਮਿਥੀ ਹੋਈ ਜਗ੍ਹਾ ਤੇ ਪਹੁੰਚ ਕੇ ਲੜਕੇ ਵਾਲੇ ਲੜਕੀ ਨੂੰ ਵੇਖਣ ਦੀ ਰਸਮ ਕਰਦੇ ਨੇ। ਜੇਕਰ ਲੜਕੀ ਪਸੰਦ ਆ ਜਾਵੇ ਤਾਂ ਲੜਕੀ ਨੂੰ ਝੱਟ ਹੀ ਕੁਝ ਨਗਦ ਰੁਪਈਏ ਸ਼ਗਨ ਵਜੋਂ ਦੇ ਕੇ ਉਸ ਦਾ ਮੂੰਹ ਮਿੱਠਾ ਕਰਕੇ ਰਿਸ਼ਤਾ ਪੱਕਾ ਕਰ ਲਿਆ ਜਾਂਦਾ ਏ। ਜੇਕਰ ਉਹਨਾਂ ਨੂੰ ਲੜਕੀ ਨਾ ਪਸੰਦ ਆਵੇ ਜਾਂ ਹੋਰ ਕੋਈ ਵਜ੍ਹਾ ਹੋਵੇ ਤਾਂ ਫਿਰ ਉਹ ਪਹਿਲਾਂ ਦੀ ਤਰ੍ਹਾਂ ਇਹ ਕਹਿ ਕੇ ਰਵਾਨਗੀ ਲੈ ਲੈਂਦੇ ਨੇ ਕਿ ਗੱਲਬਾਤ ਠੀਕ ਹੈ, ਪਰ ਸ਼ਗਨ ਪਾਉਣ ਲਈ ਕਿਸੇ ਖਾਸ ਦਿਨ, ਖਾਸ ਜਗ੍ਹਾ, ਕਿਸੇ ਖਾਸ ਵਿਅਕਤੀ ਦੀ ਮੌਜੂਦਗੀ ਜ਼ਰੂਰੀ ਹੈ। ਇਸ ਲਈ ਸਲਾਹ ਕਰਕੇ ਵਿਚੋਲੇ ਹੱਥ ਸੁਨੇਹਾ ਭੇਜ ਦਿਆਂਗੇ। ਦੋਸਤੋ, ਦੱਸੇ ਪੜਾਵਾਂ ਤੱਕ ਅਗਰ ਦੋਨਾਂ ਧਿਰਾਂ ਵੱਲੋਂ ਹਾਂ ਹੁੰਦੀ ਰਹੇ ਤਾਂ ਫਿਰ ਲੜਕੇ ਦੇ ਘਰ ਜਾ ਕੇ ਸ਼ਗਨ ਪਾਉਣ ਲਈ ਅਤੇ ਰਿਸ਼ਤਾ ਪੱਕਾ ਕਰਨ ਲਈ ਤਰੀਕ ਮਿਥ ਲਈ ਜਾਂਦੀ ਹੈ। ਮਿਥੀ ਤਰੀਕ ਅਨੁਸਾਰ ਲੜਕੀ ਵਾਲੇ ਲੜਕੇ ਦੇ ਘਰ ਜਾ ਕੇ ਆਪਣੀ ਵਿੱਤ ਅਨੁਸਾਰ ਲੜਕੇ ਨੂੰ ਉਸ ਪਿੰਡ ਦੀ ਪੰਚਾਇਤ ਦੇ ਸਾਹਮਣੇ ਕੁਝ ਨਗਦੀ ਸ਼ਗਨ ਕੱਪੜੇ ਗਹਿਣੇ ਫਲ ਦਿੰਦੇ ਨੇ ਤੇ ਲੜਕੇ ਦੇ ਮੂੰਹ ਵਿੱਚ ਮਠਿਆਈ ਪਾ ਕੇ ਹਲਦੀ ਦਾ ਟਿੱਕਾ ਉਸ ਦੇ ਮੱਥੇ ਤੇ ਲਗਾਉਣ ਦੀ ਰਸਮ ਕਰਦੇ ਨੇ। ਇਕੱਠੇ ਹੋਏ ਸਾਰੇ ਭਾਈਚਾਰੇ ਨੂੰ ਮਠਿਆਈ ਤੇ ਖਾਣਾ ਖਿਲਾਇਆ ਜਾਂਦਾ ਏ। ਹਿੰਦੂ ਮਤ ਦੇ ਲੋਕਾਂ ਵੱਲੋਂ ਇਹਨਾਂ ਗੱਲਾਂ ਤੋਂ ਪਹਿਲਾਂ ਲੜਕੇ ਤੇ ਲੜਕੀ ਦੀਆਂ ਪੰਡਿਤ ਵੱਲੋਂ ਤਿਆਰ ਕਰਵਾਈਆਂ ਜਨਮ ਪੱਤਰੀਆਂ ਟੇਵੇ ਦਾ ਮਿਲਾਨ ਕੀਤਾ ਜਾਂਦਾ ਏ। ਪੱਤਰੀ ਮਿਲਣ ਤੇ ਹੀ ਰਿਸ਼ਤਾ ਪੱਕਾ ਕਰਿਆ ਜਾਂਦਾ ਏ। ਰਿਸ਼ਤਾ ਪੱਕਾ ਹੋਣ ਤੇ ਵਿਆਹ ਦੀ ਰਸਮ ਲਈ ਲੋੜ ਅਨੁਸਾਰ ਵਕਫਾ ਰੱਖ ਲਿਆ ਜਾਂਦਾ ਏ। ਰਿਸ਼ਤਾ ਹੋਣ ਦੀ ਇਸ ਰਸਮ ਨੂੰ ਮੰਗਣੀ ਦੀ ਰਸਮ ਕਿਹਾ ਜਾਂਦਾ ਏ।

ਪੜ੍ਹੇ ਲਿਖੇ ਇਸ ਨੂੰ ਰਿੰਗ ਸੈਰੇਮਨੀ ਕਹਿੰਦੇ ਨੇ। ਅਜੋਕੇ ਯੁੱਗ ਚ ਵਿਚੋਲੇ ਰਾਹੀਂ ਰਿਸ਼ਤੇ ਦਾ ਰਿਵਾਜ ਕੁਝ ਮੱਧਮ ਪੈਂਦਾ ਜਾ ਰਿਹਾ ਏ, ਕਿਉਂਕਿ ਅਖਬਾਰਾਂ ਤੇ ਕੰਪਿਊਟਰ ਇੰਟਰਨੈਟ ਨੇ ਵਿਚੋਲਿਆਂ ਦੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਪੜ੍ਹਨ ਲਿਖਣ ਕਰਕੇ ਪ੍ਰੇਮ ਵਿਆਹ ਵੀ ਹੋ ਰਹੇ ਨੇ। ਇਹਨਾਂ ਸਭ ਦੇ ਬਾਵਜੂਦ ਪੰਜਾਬ ਦੇ ਲੋਕ ਵਿਵਸਥਿਤ ਵਿਆਹ ਜਿਹੜੇ ਕਿ ਵਿਚੋਲੇ ਰਾਹੀਂ ਹੁੰਦੇ ਨੇ ਉਹਨਾਂ ਨੂੰ ਹੀ ਪਹਿਲ ਦਿੰਦੇ ਨੇ। ਲੜਕੀ ਵਾਲਿਆਂ ਵੱਲੋਂ ਕਹਿਣ ਤੇ ਵਿਚੋਲਾ ਉਹਨਾਂ ਅਨੁਸਾਰ ਮਿਥੀ ਤਾਰੀਕ ਦਾ ਪ੍ਰਸਤਾਵ ਲੈ ਕੇ ਵਿਆਹ ਦਾ ਸੁਨੇਹਾ ਲੜਕੇ ਦੇ ਘਰ ਲੈ ਕੇ ਜਾਂਦਾ ਏ। ਲੜਕੀ ਵਾਲਿਆਂ ਦੀ ਪ੍ਰਸਤਾਵਿਤ ਤਰੀਕ ਜੇਕਰ ਲੜਕੇ ਵਾਲਿਆਂ ਨੂੰ ਠੀਕ ਲੱਗੇ ਤਾਂ ਵਿਆਹ ਦਾ ਦਿਨ ਉਸੇ ਵਕਤ ਪੱਕਾ ਕਰਕੇ ਵਿਚੋਲੇ ਨੂੰ ਦੱਸ ਦਿੱਤਾ ਜਾਂਦਾ ਏ। ਜੇਕਰ ਪ੍ਰਸਤਾਵਿਤ ਤਰੀਕ ਉਹਨਾਂ ਨੂੰ ਕੁਝ ਠੀਕ ਨਾ ਬੈਠੇ ਤਾਂ ਫਿਰ ਤਰੀਕ ਅੱਗੇ ਪਿੱਛੇ ਕਰਨ ਲਈ ਵਿਚੋਲੇ ਨੂੰ ਦੋਨੇ ਧਿਰਾਂ ਦੇ ਚੱਕਰ ਲਾਉਣੇ ਪੈਂਦੇ ਨੇ। ਦੋਨੇ ਧਿਰਾਂ ਨਾਲ ਇੱਕ

ਦੋ ਮੀਟਿੰਗਾਂ ਜਾਂ ਲੋੜ ਅਨੁਸਾਰ ਇਸ ਤੋਂ ਵੱਧ ਮੀਟਿੰਗਸ ਕਰਕੇ ਵਿਆਹ ਦਾ ਦਿਨ ਮੁਕਰਰ ਕੀਤਾ ਜਾਂਦਾ ਹੈ। ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਪੰਡਿਤ ਕੋਲੋਂ ਟੇਵਾ ਬਣਵਾ ਕੇ ਜੰਤਰੀ ਖੁਲਵਾ ਕੇ ਉਸ ਵੱਲੋਂ ਦੱਸੀ ਸ਼ੁਭ ਤਾਰੀਖ ਨੂੰ ਹੀ ਵਿਆਹ ਦੀ ਤਾਰੀਖ ਮੁਕਰਰ ਕਰਨ ਨੂੰ ਪਹਿਲ ਦਿੰਦੇ ਨੇ। ਇਸ ਰਸਮ ਨੂੰ ਸਾਹਾ ਕਢਾਉਣਾ ਵੀ ਆਖਿਆ ਜਾਂਦਾ ਹੈ। ਫਿਰ ਕੁੜੀ ਵਾਲਿਆਂ ਵੱਲੋਂ ਆਪਣੇ ਕੁਝ ਖਾਸ ਸੰਬੰਧੀ ਇਕੱਠੇ ਕਰਕੇ ਵਿਆਹ ਦੀ ਤਰੀਕ ਦਾ ਸੁਨੇਹਾ ਲਿਖਿਆ ਜਾਂਦਾ ਹੈ। ਅਜਿਹੇ ਮੌਕੇ ਤੇ ਕੁਝ ਸੰਬੰਧਿਤ ਗੀਤ ਵੀ ਗਾਏ ਜਾਂਦੇ ਨੇ।

ਉਸ ਚਿੱਠੀ ਵਿੱਚ ਲੜਕੀ ਦੇ ਆਨੰਦ ਕਾਰਜ ਲਾਵਾਂ ਲੈ ਜਾਣ ਲਈ ਤਰੀਕ ਤੇ ਵਕਤ ਵੀ ਦਰਸਾਇਆ ਜਾਂਦਾ ਏ। ਪੰਜਾਬ ਵਿੱਚ ਵਿਆਹ ਨੂੰ ਇੱਕ ਸਮਾਜਿਕ ਬੰਧਨ ਮੰਨਿਆ ਗਿਆ ਏ ਤੇ ਇੱਕ ਮਹਾਨ ਜਸ਼ਨ ਵੀ। ਇਸੇ ਲਈ ਉਸ ਮਹਾਨ ਜਸ਼ਨ ਲਈ ਸਮਾਜਿਕ ਭਾਈਚਾਰੇ ਨੂੰ ਇਕੱਠੇ ਕਰਕੇ ਖੁਸ਼ੀਆਂ ਦੇ ਪਲ ਉਹਨਾਂ ਨਾਲ ਸਾਂਝੇ ਕੀਤੇ ਜਾਂਦੇ ਨੇ। ਵਿਆਹ ਦੀ ਚਿੱਠੀ ਆਉਣ ਉਪਰੰਤ ਸਭ ਤੋਂ ਪਹਿਲਾ ਕੰਮ ਰਿਸ਼ਤੇਦਾਰਾਂ ਨੂੰ ਗੰਢਾਂ ਚਿੱਠੀਆਂ ਦੇਣ ਦਾ ਹੁੰਦਾ ਏ। ਗੰਢ ਸ਼ਬਦ ਅੱਜ ਤੋਂ ਬਹੁਤ ਸਾਲ ਪਹਿਲਾਂ ਉਦੋਂ ਵਰਤਿਆ ਜਾਂਦਾ ਸੀ ਜਦੋਂ ਕੋਈ ਵਿਰਲਾ ਹੀ ਪੜਿਆ ਹੁੰਦਾ ਸੀ। ਗੰਢ ਤੋਂ ਭਾਵ ਕਿਸੇ ਟੁੱਟੀ ਚੀਜ਼ ਨੂੰ ਜੋੜਨਾ, ਫਿਰ ਕਿਸੇ ਸਹੀ ਸਲਾਮਤ ਚੀਜ਼ ਨੂੰ ਹੀ ਮੋੜ ਤਰੋੜ ਕੇ ਬੰਨ ਦੇਣਾ। ਉਹ ਸਮੇਂ ਗੰਢਾਂ ਪਿੰਡ ਦੇ ਨਾਈ ਜਾਂ ਲਾਗੀ ਹੱਥੀਂ ਹੀ ਭੇਜੀਆਂ ਜਾਂਦੀਆਂ ਸਨ। ਇੱਕ ਕੱਪੜੇ ਪਰਨੇ ਨੂੰ ਗੰਢ ਮਾਰ ਕੇ ਨਾਈ ਜਾਂ ਲਾਗੀ ਨੂੰ ਲਾਗ ਦੇ ਕੇ ਉਸ ਨੂੰ ਵਿਆਹ ਦੀ ਤਰੀਕ ਜ਼ੁਬਾਨੀ ਸਮਝਾ ਕੇ ਰਿਸ਼ਤੇਦਾਰਾਂ ਵੱਲ ਵਿਆਹ ਦਾ ਸੁਨੇਹਾ ਦੇਣ ਲਈ ਘੱਲ ਦਿੱਤਾ ਜਾਂਦਾ ਸੀ। ਲਾਗੀ ਫਿਰ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਕੱਪੜੇ ਦੀ ਗੰਢ ਦਿਖਾਉਂਦਾ ਏ। ਗੰਢ ਦੇਖਦੇ ਸਾਰ ਉਹਨਾਂ ਦੇ ਰਿਸ਼ਤੇਦਾਰ ਸਮਝ ਲੈਂਦੇ ਨੇ ਕਿ ਕੋਈ ਵਿਆਹ ਦਾ ਸੁਨੇਹਾ ਏ। ਸੰਬੰਧਿਤ ਬੱਚੇ ਦੇ ਵਿਆਹ ਦੀ ਤਾਰੀਕ ਲਾਗੀ ਵੱਲੋਂ ਜ਼ੁਬਾਨੀ ਦੱਸ ਦਿੱਤੀ ਜਾਂਦੀ ਸੀ। ਵਿਆਹ ਦਾ ਸੁਨੇਹਾ ਲੈਣ ਉਪਰੰਤ ਸਾਰੇ ਰਿਸ਼ਤੇਦਾਰ ਲਾਗੀ ਨੂੰ ਉਪਹਾਰ ਦੇ ਤੌਰ ਤੇ ਕੁੱਝ ਰੁਪਈਏ ਕੋਈ ਵਸਤੂ ਦਾਨ ਕਰਦੇ। ਇਸ ਤਰ੍ਹਾਂ ਕੱਪੜੇ ਨੂੰ ਗੰਢ ਦੇ ਕੇ ਜ਼ੁਬਾਨੀ ਸੁਨੇਹਾ ਦੇਣ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਪੈਦਾ ਹੋ ਜਾਂਦੀਆਂ ਸਨ, ਕਿਉਂਕਿ ਲਾਗੀ ਵਿਚਾਰਾ ਅਨਪੜ੍ਹ ਹੋਣ ਕਰਕੇ ਕਈ ਵਾਰੀ ਵਿਆਹ ਦੀ ਅਸਲੀ ਤਰੀਕ ਨੂੰ ਭੁੱਲ ਹੀ ਜਾਂਦਾ ਸੀ। ਭੁੱਲਣ ਕਰਕੇ ਕਈ ਰਿਸ਼ਤੇਦਾਰਾਂ ਨੂੰ ਵਿਆਹ ਤੋਂ ਅੱਗੇ ਪਿੱਛੇ ਦੀ ਤਾਰੀਕ ਦੱਸ ਆਉਂਦਾ ਸੀ, ਜਿਸ ਦਾ ਨਤੀਜਾ ਇਹ ਨਿਕਲਦਾ ਕਿ ਕੋਈ ਰਿਸ਼ਤੇਦਾਰ ਵਿਆਹ ਤੋਂ ਪਹਿਲਾਂ ਹੀ ਆ ਪਹੁੰਚਦੇ ਜਾਂ ਫਿਰ ਕਈ ਵਿਆਹ ਤੋਂ ਬਾਅਦ ਅੱਪੜਦੇ। ਵਿਆਹ ਤੋਂ ਪਹਿਲਾਂ ਪੁੱਜਣ ਵਾਲੇ ਤਾਂ ਕੋਈ ਬਹੁਤਾ ਬੁਰਾ ਨਾ ਮਨਾਉਂਦੇ, ਲੇਕਿਨ ਵਿਆਹ ਤੋਂ ਬਾਅਦ ਅੱਪੜਨ ਵਾਲੇ ਆਪਣੇ ਰਿਸ਼ਤੇਦਾਰ ਯਾਨੀ ਕੁੜੀ ਮੁੰਡੇ ਵਾਲਿਆਂ ਨਾਲ ਲੜਾਈ

ਝਗੜਾ ਕਰ ਲੈਂਦੇ ਕਿ ਤੁਸੀਂ ਸਾਨੂੰ ਬਾਅਦ ਵਿੱਚ ਕਿਉਂ ਬੁਲਾਇਆ। ਇਸ ਚੱਕਰਬਾਜ਼ੀ ਤੋਂ ਬਚਣ ਲਈ ਕੁਝ ਪੜ੍ਹਨ ਲਿਖਣ ਕਰਕੇ ਵਿਆਹ ਦੀਆਂ ਚਿੱਠੀਆਂ ਲਿਖਤੀ ਰੂਪ ਵਿੱਚ ਭੇਜਣ ਦਾ ਰਿਵਾਜ ਪੈਦਾ ਹੋਇਆ। ਇਸ ਨਾਲ ਲਾਗੀਆਂ ਦਾ ਕੰਮ ਵੀ ਬਹੁਤ ਸੁਖਾਲਾ ਹੋ ਗਿਆ। ਲਾਗੀਆਂ ਰਾਹੀਂ ਚਿੱਠੀਆਂ ਭੇਜਣ ਦਾ ਰਿਵਾਜ ਹੌਲੀ ਹੌਲੀ ਘਟਦਾ ਜਾ ਰਿਹਾ ਏ। ਅੱਜ ਦੇ ਸਮੇਂ 'ਚ ਲਗਭਗ ਠੱਪ ਹੀ ਹੈ, ਕਿਉਂਕਿ ਹੁਣ ਤਾਂ ਵਿਆਹ ਦੀਆਂ ਚਿੱਠੀਆਂ ਤੇ ਕਾਰਡਸ ਖੁਦ ਹੀ ਵੰਡਣ ਨੂੰ ਤਰਜੀਹ ਦਿੱਤੀ ਜਾਂਦੀ ਹੈ।

अनाज पीसण दी रसम। पंजाब दे वासी पहला अनाज नू घर लगियां हथ चक्कियां राही पीस के आटा बनाउंदे सन। व्याह शादियां विच आटे ते दालां दी काफी लागत होण करके व्याह तो काफी दिन पहला ही लोकां दियां चक्कियां इकट्ठियां करके महल्ले दियां औरतां नू बुला के ਕਣਕ ਅਤੇ ਦਾਲਾਂ ਪੀਸੀਆਂ ਜਾਂਦੀਆਂ। ਇਹ ਕੰਮ ਕਾਫੀ ਮਿਹਨਤ ਭਰਿਆ ਹੁੰਦਾ ਸੀ। ਪੀਸਣ ਵੇਲੇ ਸਭ ਤੋਂ ਪਹਿਲਾਂ 5-7 ਸੁਹਾਗਣਾ ਚੱਕੀ ਦੇ ਵਿੱਚ ਸਾਬਤ ਮਾਂ ਪਾ ਕੇ ਪੀਸਣ ਦੀ ਰਸਮ ਨੂੰ ਸ਼ੁਰੂ ਕਰਦੀਆਂ ਸਨ ਤੇ ਇਸ ਮੌਕੇ ਔਰਤਾਂ ਵੱਲੋਂ ਗੀਤ ਵੀ ਗਾਏ ਜਾਂਦੇ ਸਨ।

ਅੱਜ ਦੇ ਸਮੇਂ ਪੰਜਾਬ ਦੇ ਪਿੰਡ ਪਿੰਡ ਬਿਜਲੀ ਨਾਲ ਇੰਜਣਾਂ ਨਾਲ ਚੱਲਣ ਵਾਲੀਆਂ ਵੱਡੀਆਂ ਚੱਕੀਆਂ ਲੱਗੀਆਂ ਹੋਈਆਂ ਨੇ। ਉਹਨਾਂ ਚੱਕੀਆਂ ਤੋਂ ਹੀ ਅਨਾਜ ਤੇ ਦਾਲਾਂ ਨੂੰ ਘੰਟਿਆਂ ਵਿੱਚ ਪਸਾ ਲਿਆ ਜਾਂਦਾ ਏ। ਇਹਨਾਂ ਚੱਕੀਆਂ ਨੇ ਪੰਜਾਬ ਦੀਆਂ ਔਰਤਾਂ ਦਾ ਕੰਮ ਕਾਫੀ ਸੁਖਾਲਾ ਕਰ ਦਿੱਤਾ ਏ। ਹਰ ਘਰ ਵਿੱਚ ਹੋਣ ਵਾਲੀ ਹੱਥ

ਲੜਕੀ ਹੁਣ ਵਿਰਲੇ ਹੀ ਘਰ ਮਿਲਦੀ ਹੈ। ਸਾਈਆਂ ਦੇਣੀਆਂ, ਵਿਆਹ ਦੇ ਦਿਨ ਬੰਨਣ ਕਰਕੇ ਫਿਰ ਅਗਲਾ ਕਾਰਜ ਸੁਨਿਆਰੇ ਹਲਵਾਈ ਲਾਊਡ ਸਪੀਕਰ ਵਾਜਾ ਪਾਰਟੀ ਤੇ ਗੱਡੀ ਵਾਲਿਆਂ ਨੂੰ ਸਾਈਆਂ ਦੇਣ ਦਾ ਹੁੰਦਾ ਏ। ਉਹਨਾਂ ਨੂੰ ਵਿਆਹ ਦੀ ਤਾਰੀਕ ਦੱਸ ਕੇ ਤੇ ਪੇਸ਼ਗੀ ਵਜੋਂ ਕੁਝ ਨਗਦੀ ਦੇ ਕੇ ਮਿਥੀ ਤਾਰੀਕ ਨੂੰ ਪਹੁੰਚਣ ਦੀ ਤਾਕੀਦ ਕੀਤੀ ਜਾਂਦੀ ਹੈ। ਸਾਈ ਪੇਸ਼ਗੀ ਦੇਣ ਤੋਂ ਇਹ ਭਾਵ ਸਮਝ ਲਿਆ ਜਾਂਦਾ ਹੈ ਕਿ ਹੁਣ ਗੱਲ ਪੱਕੀ ਹੋ ਗਈ ਹੈ।

ਘੋੜੀਆਂ ਤੇ ਸੁਹਾਗ ਗਾਉਣ ਦੀ ਰਸਮ। ਵਿਆਹ ਤੋਂ ਕਈ ਦਿਨ ਪਹਿਲਾਂ ਮੁੰਡੇ ਦੇ ਘਰ ਘੋੜੀਆਂ ਤੇ ਕੁੜੀ ਦੇ ਘਰ ਸੁਹਾਗ ਦੇ ਗੀਤ ਗਾਏ ਜਾਂਦੇ ਨੇ। ਆਂਢ ਗੁਆਂਢ ਦੀਆਂ ਔਰਤਾਂ ਸ਼ਾਮ ਦਾ ਰੋਟੀ ਟੁੱਕ ਕਰਨ ਤੋਂ ਬਾਅਦ ਵਿਆਹ ਵਾਲੇ ਘਰ ਇਕੱਠੀਆਂ ਹੋ ਕੇ ਘੋੜੀਆਂ ਤੇ ਸੁਹਾਗ ਗਾਉਂਦੀਆਂ ਨੇ। ਹਰ ਰੋਜ਼ ਸਮਾਪਤੀ ਪਿੱਛੋਂ ਗੁੜ ਪਤਾਸਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਏ। ਘੋੜੀਆਂ ਸ਼ਬਦ ਘੋੜੀ ਦਾ ਬਹੁ ਵਚਨ ਹੈ। ਲੜਕੇ ਦੇ ਵਿਆਹ ਵਾਲੇ ਦਿਨਾਂ ਵਿੱਚ ਉਸ ਘਰ ਗਾਏ ਜਾਂਦੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਏ, ਕਿਉਂਕਿ ਲੜਕੇ ਵੱਲੋਂ ਵਿਆਹ ਵਾਲੇ ਦਿਨ ਘੋੜੀ ਦੀ ਵਾਗ ਫੜਨੀ ਤੇ ਘੋੜੀ ਉੱਤੇ ਚੜ੍ਹਨਾ ਕਈ ਰਸਮਾਂ ਜੁੜੀਆਂ ਹੋਈਆਂ ਨੇ। ਵਰਤਮਾਨ ਸਮੇਂ ਵਿੱਚ ਘੋੜੀਆਂ ਦੀ ਥਾਂ ਭਾਵੇਂ ਕਾਰਾਂ ਨੇ ਲੈ ਲਈ ਹੈ, ਪਰ ਫਿਰ ਵੀ ਵਿਆਹ ਦੇ ਮੌਕੇ ਔਰਤਾਂ ਵੱਲੋਂ ਘੋੜੀਆਂ ਗਾਉਣ ਦੀ ਰਵਾਇਤ ਪੁਰਾਣੇ ਸਮੇਂ ਦੀ ਤਰ੍ਹਾਂ ਅੱਜ ਵੀ ਪ੍ਰਚਲਿਤ ਹੈ।

ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਲੜਕੀ ਦੇ ਘਰ ਇਕੱਠੀਆਂ ਹੋ ਕੇ ਔਰਤਾਂ ਵੱਲੋਂ ਗਾਏ ਜਾਂਦੇ ਕਾਵਿ ਰੂਪੀ ਗੀਤਾਂ ਨੂੰ ਸੁਹਾਗ ਦੇ ਗੀਤ ਕਿਹਾ ਜਾਂਦਾ ਏ। ਸੁਹਾਗ ਦਾ ਭਾਵ ਸੁਹਾਗਣ ਬਣ ਕੇ ਰਹਿਣ ਤੋਂ ਲਿਆ ਜਾਂਦਾ ਏ। ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਲਈਏ ਕਿ ਵਿਆਹੀ ਜਾ ਰਹੀ ਲੜਕੀ ਦੇ ਪਤੀ ਦਾ ਉਸ ਲਈ ਸਦਾ ਸਾਥ ਬਣਿਆ ਰਹਿਣ ਲਈ ਕਾਮਨਾ ਕੀਤੀ ਜਾਂਦੀ ਹੈ। ਇਸ ਲਈ ਅਜਿਹੇ ਗੀਤਾਂ ਨੂੰ ਸੁਹਾਗ ਦਾ ਨਾਂ ਦਿੱਤਾ ਗਿਆ ਏ।

ਖੁਸ਼ੀ ਦੇ ਮੌਕੇ ਰੱਬ ਨੂੰ ਵੀ ਯਾਦ ਕੀਤਾ ਜਾਂਦਾ ਹੈ। ਕੋਈ ਵੀ ਸ਼ੁਭ ਕੰਮ ਕਰਨ ਲਈ ਪੰਜਾਬ ਦੇ ਵਾਸੀ ਦੁਨੀਆਂ ਦੇ ਰਚੇਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜ਼ਰੂਰ ਯਾਦ ਕਰਦੇ ਨੇ। ਵਿਆਹ ਦੇ ਕਾਰਜ ਨੂੰ ਸ਼ੁਭ ਮੰਨਦੇ ਹੋਏ 4 ਦਿਨ ਪਹਿਲਾਂ ਅਖੰਡ ਪਾਠ ਜਾਂ ਫਿਰ 1 ਹਫ਼ਤਾ ਪਹਿਲਾਂ ਸਹਿਜ ਪਾਠ ਆਰੰਭ ਕਰਵਾਇਆ ਜਾਂਦਾ ਹੈ, ਜਿਸ ਦਾ ਭੋਗ ਮੇਲ ਵਾਲੇ ਦਿਨ ਯਾਨੀ ਵਿਆਹ ਤੋਂ 1 ਦਿਨ ਪਹਿਲਾਂ ਪਾਇਆ ਜਾਂਦਾ ਹੈ। ਕੋਈ ਸਮਾਂ ਸੀ ਜਦੋਂ ਵਿਆਹ ਤੋਂ 7 ਜਾਂ 9 ਦਿਨ ਪਹਿਲਾਂ ਕੜਾਹੀ ਚੜਾ ਲਈ ਜਾਂਦੀ ਸੀ। ਅਜੋਕੇ ਸਮੇਂ ਵਿੱਚ ਕੜਾਹੀ 3 ਦਿਨ ਪਹਿਲਾਂ ਚੜਾ ਲਈ ਜਾਂਦੀ ਹੈ। ਵਿਆਹ ਤੋਂ ਕਈ ਦਿਨ ਪਹਿਲਾਂ ਮੁੰਡੇ ਕੁੜੀ ਨੂੰ ਵਟਣਾ ਮਲਣ ਦੀ ਰਸਮ ਸ਼ੁਰੂ ਹੋ ਜਾਂਦੀ ਹੈ। ਜੌਆਂ ਦਾ ਭੁੰਨਿਆ ਆਟਾ, ਸਰੋਂ ਦਾ ਤੇਲ, ਪਾਣੀ ਤੇ ਹਲਦੀ ਨੂੰ ਮਿਲਾ ਕੇ ਇੱਕ ਮਿਸ਼ਰਣ ਘੋਲ ਜਿਹਾ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਵਟਣਾ ਕਿਹਾ ਜਾਂਦਾ ਹੈ। ਵਟਣਾ ਮਲਣ ਦੀ ਰਸਮ ਦੀ ਸ਼ੁਰੂਆਤ 5 ਕੰਨਿਆਂ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ। ਤਿਆਰ ਕੀਤਾ ਵਟਣਾ ਮੁੰਡੇ ਤੇ ਕੁੜੀ ਦੇ ਹੱਥਾਂ, ਪੈਰਾਂ ਅਤੇ ਚਿਹਰੇ ਤੇ ਜ਼ੋਰ ਜ਼ੋਰ ਨਾਲ ਉਸ ਦੀਆਂ ਭੈਣਾਂ ਤੇ ਭਾਬੀਆਂ ਵੱਲੋਂ ਮਲਿਆ ਜਾਂਦਾ ਹੈ, ਤਾਂ ਕਿ ਉਹਨਾਂ ਦੇ ਸਰੀਰ ਤੇ ਸੁੰਦਰਤਾ ਦੀ ਝਲਕ ਪਵੇ।

ਗੱਲ ਕਰਨ ਲੱਗਿਆਂ ਮੇਲ ਦੇ ਦਿਨ ਦੀ। ਵਿਆਹ ਤੋਂ ਦੋ ਦਿਨ ਪਹਿਲਾਂ ਲੋਕਾਂ ਦੇ ਘਰਾਂ ਤੋਂ ਵਿਆਹ ਵਾਲੇ ਘਰ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਹੈ। ਦੋ ਦਿਨ ਪਹਿਲਾਂ ਹੀ ਲੋਕਾਂ ਦੇ ਮੰਜੇ, ਬਿਸਤਰੇ ਅਤੇ ਭਾਂਡੇ ਟਿੱਕਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ। ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲੇ ਦਿਨ ਨੂੰ ਮੇਲ ਵਾਲਾ ਦਿਨ ਕਿਹਾ ਜਾਂਦਾ ਹੈ। ਮੇਲ ਵਾਲੇ ਦਿਨ ਸਹਿਜ ਪਾਠ, ਅਖੰਡ ਪਾਠ ਦਾ ਭੋਗ ਸਵੇਰੇ ਪਾਇਆ ਜਾਂਦਾ ਹੈ। ਘਰ ਦੀ ਹੋਰ ਰੌਣਕ ਵਧਾਉਣ ਲਈ ਲਾਊਡ ਸਪੀਕਰ ਲਗਾ ਲਿਆ ਜਾਂਦਾ ਹੈ। ਲਾਊਡ ਸਪੀਕਰ ਲਾਉਣ ਵੇਲੇ ਪਹਿਲਾਂ ਧਾਰਮਿਕ ਗੀਤਾਂ ਨੂੰ ਲਾਉਣ ਦੀ ਪ੍ਰਥਾ ਕਾਇਮ ਹੈ। ਧਾਰਮਿਕ ਗੀਤਾਂ ਤੋਂ ਸ਼ੁਰੂਆਤ ਕਰਕੇ ਫਿਰ ਢੋਲ ਢਮਕੇ ਵਾਲੇ ਗੀਤ ਲਾ ਕੇ ਆਪਣੀ ਖੁਸ਼ੀ ਦੀ ਸਾਂਝ ਲੋਕਾਂ ਨਾਲ ਪਾਈ ਜਾਂਦੀ ਹੈ। ਉਸ ਦਿਨ ਪਿੰਡ ਦੇ ਸ਼ਰੀਕਾ ਭਾਈਚਾਰੇ ਨੂੰ ਰੋਟੀ ਖਿਲਾਈ ਜਾਂਦੀ ਹੈ ਮਠਿਆਈ ਵਰਤਾ ਕੇ। ਮੇਲ ਵਾਲੇ ਦਿਨ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ ਇਕੱਠੇ ਹੋ ਜਾਂਦੇ ਨੇ। ਮੇਲ ਵਾਲੇ ਦਿਨ ਕੁੜੀ ਮੁੰਡੇ ਵਾਲੇ ਘਰਾਂ ਵਿੱਚ ਆਪੋ ਆਪਣੇ ਨਾਨਕਿਆਂ ਦਾ ਇੰਤਜ਼ਾਰ ਸਵੇਰੇ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਵਿਆਹਾਂ ਵਿੱਚ ਨਾਨਕਿਆਂ ਦਾ ਰੋਲ ਕਾਫੀ ਮਹੱਤਵਪੂਰਨ ਮੰਨਿਆ ਗਿਆ ਹੈ। ਨਾਨਕੇ ਆਪਣੀ ਸਮਰੱਥਾ ਅਨੁਸਾਰ ਵਿਆਹ ਤੇ ਕਾਫੀ ਕੁਝ ਸਨਮਾਨ ਦਿੰਦੇ ਨੇ। ਨਾਨਕਿਆਂ ਵੱਲੋਂ ਵਿਆਹ ਤੇ ਦਿੱਤੇ ਗਏ ਸਨਮਾਨ ਨੂੰ ਨਾਨਕ ਛੱਕ ਕਿਹਾ ਜਾਂਦਾ ਹੈ। ਨਾਨਕਾ ਮੇਲ ਚਾਹੇ ਮੇਲ ਵਾਲੇ ਦਿਨ ਸਵੇਰੇ ਵਕਤ ਸਿਰ ਹੀ ਪਹੁੰਚ ਜਾਵੇ, ਲੇਕਿਨ ਵਿਆਹ ਵਾਲਿਆਂ ਨੇ ਤਾਂ ਸੁਭਾਵਿਕ ਕਹਿਣਾ ਹੀ ਹੁੰਦਾ ਹੈ ਕਿ ਤੁਸੀਂ ਤਾਂ ਬਹੁਤ ਲੇਟ ਹੋ ਗਏ ਹੋ। ਨਾਨਕਾ ਮੇਲ ਦੀਆਂ ਔਰਤਾਂ ਪਿੰਡ ਵੜਦਿਆਂ ਸਾਰ ਹੀ ਵਿਆਹ ਦੇ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਨੇ, ਤਾਂ ਕਿ ਵਿਆਹ ਵਾਲਿਆਂ ਨੂੰ ਦੂਰੋਂ ਹੀ ਪਤਾ ਲੱਗ ਜਾਵੇ ਕਿ ਨਾਨਕੇ ਆ ਰਹੇ ਨੇ। ਦੋਸਤੋ, ਨਾਨਕਿਆਂ ਦਾ ਸਵਾਗਤ ਨਾਨਕਿਆਂ ਦੇ ਪਿੰਡ ਪੁੱਜਣ ਦੀ ਸੂਚਨਾ ਤੇ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਨਕਿਆਂ ਦਾ ਪਿੰਡ ਪੁੱਜਣ ਦੀ ਸੂਚਨਾ ਸੁਣਦੇ ਸਾਰ ਕੁੜੀ ਮੁੰਡੇ ਦੀ ਮਾਤਾ ਤੇ ਹੋਰ ਮੈਂਬਰ ਘਰ ਦੇ ਹੋਰ ਕੰਮ ਛੱਡ ਕੇ ਇੱਕ ਥਾਲੀ ਵਿੱਚ ਲੱਡੂ, ਹਲਦੀ, ਚਾਵਲ ਰੱਖ ਕੇ ਹੱਥ ਵਿੱਚ ਸਰੋਂ ਦਾ ਤੇਲ ਲੈ ਕੇ ਬਹੁਤ ਹੀ ਚਾਅ ਤੇ ਮਲਾਰ ਨਾਲ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਪੁੱਜ ਕੇ ਨਾਨਕਾ ਮੈਂਬਰਾਂ ਦੇ ਦਰਵਾਜ਼ੇ ਦੇ ਪਹੁੰਚਣ ਤੇ ਉਹਨਾਂ ਦੀ ਆਓ ਭਗਤ ਕਰਦੇ ਨੇ। ਨਾਨਕਾ ਮੇਲ ਜਿਹੜਾ ਪਿੱਛੋਂ ਧੀਮੀ ਆਵਾਜ਼ ਵਿੱਚ ਗਾਉਂਦਾ ਆ ਰਿਹਾ ਹੁੰਦਾ ਹੈ, ਉਹਨਾਂ ਦੀ ਆਵਾਜ਼ ਵੀ ਦਰਵਾਜ਼ੇ ਤੇ ਪਹੁੰਚਣ ਤੇ ਕਾਫੀ ਉੱਚੀ ਹੋ ਜਾਂਦੀ ਹੈ। ਨਾਨਕਿਆਂ ਵੱਲੋਂ ਵਿਆਹ ਵਾਲੇ ਘਰ ਦੇ ਦਰਵਾਜ਼ੇ ਉੱਤੇ ਪਹੁੰਚਣ ਤੇ ਔਰਤਾਂ ਵੱਲੋਂ ਕੁਝ ਇਸ ਤਰ੍ਹਾਂ ਦਾ ਗੀਤ ਗਾਇਆ ਜਾਂਦਾ ਹੈ।

ਵਿਆਂਦੜ ਦੀ ਮਾਤਾ ਜੀ ਨਾਨਕਾ ਮੇਲ ਨੂੰ ਦਰਵਾਜ਼ੇ ਉੱਤੇ ਖੜਾ ਕਰਕੇ ਉਹਨਾਂ ਦੀ ਖੁਸ਼ਾਮਦ ਲਈ ਸਰੋਂ ਦਾ ਤੇਲ ਚੋ ਕੇ ਉਹਨਾਂ ਦੇ ਮੱਥਿਆਂ ਤੇ ਹਲਦੀ ਦੇ ਟਿੱਕੇ ਲਗਾ ਕੇ ਸਤਿਕਾਰ ਨਾਲ ਅੰਦਰ ਲੈ ਆਉਂਦੇ ਨੇ। ਦਾਦਕਿਆਂ ਵੱਲੋਂ ਵੀ ਔਰਤਾਂ ਦੇ ਗੀਤਾਂ ਨਾਲ ਨਾਨਕਿਆਂ ਦਾ ਸਵਾਗਤ ਕੀਤਾ ਜਾਂਦਾ ਏ। ਚਾਹ ਪਾਣੀ ਪਿਲਾਉਣ ਵੇਲੇ ਗੀਤਾਂ ਰਾਹੀਂ ਫਿਰ ਛੇੜਛਾੜ ਕੀਤੀ ਜਾਂਦੀ ਹੈ। ਉਸ ਦਿਨ ਨਾਨਕਾ ਮੇਲ ਦੀ ਮਹਿਮਾਨੇ ਖਾਸ ਦੀ ਤਰ੍ਹਾਂ ਆਓ ਭਗਤ ਕੀਤੀ ਜਾਂਦੀ ਹੈ। ਮੇਲ ਵਾਲੇ ਦਿਨ ਆਪਣੇ ਦੂਰੋਂ ਨੇੜਿਓਂ ਆਏ ਮਹਿਮਾਨਾਂ ਅਤੇ ਪਿੰਡ ਸ਼ਹਿਰ ਦੇ ਸ਼ਰੀਕੇ ਭਾਈਚਾਰੇ ਨੂੰ ਦੁਪਹਿਰ ਦਾ ਖਾਣਾ ਖਿਲਾਇਆ ਜਾਂਦਾ ਏ। ਉਸ ਖਾਣੇ ਨੂੰ ਭੋਜ ਪੱਤਰ ਵੀ ਕਿਹਾ ਜਾਂਦਾ ਏ।

0: ਜੀ ਸਰੋਤਿਓ, ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਤੁਸੀਂ ਆਨੰਦ ਮਾਣ ਰਹੇ ਸੀ। ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ, ਇਸ ਪ੍ਰੋਗਰਾਮ ਦਾ ਵਿਸ਼ਾ ਸੀ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਸ਼੍ਰੀ ਬਲਜੀਤ ਸ਼ਰਮਾ ਜੀ, ਸੰਪਾਦਨ ਮਮਤਾ ਅਰੋੜਾ ਹੋਰਾਂ ਦਾ। ਸਰੋਤਿਓ, ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਇਹ ਗੀਤ ਤੇ ਉਸ ਤੋਂ ਬਾਅਦ ਕੁਝ ਸੰਦੇਸ਼।
1: ਚਿੱਟੇ ਤੰਦੇ

ਕਰਿਆ ਇਸ਼ਾਰੇ ਨੀ ਲਾਗੇ ਅੱਖੀਆਂ ਤੇ ਕਦੀ ਕਰੀ ਨਾ ਇਸ਼ਾਰੇ ਨੀ ਹਾਏ ਤੈਨੂੰ ਤੱਕੀਆਂ ਲੋਕਾਂ ਨੂੰ ਕਸ਼ ਪੈਂਦੇ।

0: छाती ਅਤੇ ਸਾਹ ਦੀਆਂ ਤਕਲੀਫਾਂ ਤੋਂ ਪਰੇਸ਼ਾਨ ਹੋ? ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ। ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ। ਦਮਾ, COPD, ਖੰਗ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ। ਬੜਿਆਲ ਹਸਪਤਾਲ, ਨੇੜੇ DAV ਕਾਲਜ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ 7527011711। ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ।
1: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ, ਮਿਤੀ 15 ਸਤੰਬਰ, ਦਿਨ ਮੰਗਲਵਾਰ, ਦੁਪਹਿਰ 12:30 ਵਜੇ। ਤੁਸੀਂ ਸੁਣੋਗੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਜਿਸ ਵਿੱਚ ਮਹਿਮਾਨ ਹੋਣਗੇ ਉੱਘੇ ਚਿੱਤਰਕਾਰ ਸ਼੍ਰੀ ਕੇਵਲ ਕ੍ਰਿਸ਼ਨ, ਮੇਜ਼ਬਾਨ ਰਹਿਣਗੇ ਸੰਦੀਪ ਸ਼ੇਰਗਿੱਲ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 15 ਸਤੰਬਰ, ਦਿਨ ਮੰਗਲਵਾਰ, ਦੁਪਹਿਰ 12:30 ਵਜੇ, ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz।
3: ਜੀ ਸਰੋਤਿਓ, ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:06 ਤੇ 35 ਸਕਿੰਟ ਹੋ ਰਹੇ ਨੇ। ਤੁਹਾਡੇ ਨਾਲ ਬਣਿਆ ਤੁਹਾਡਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ, ਤੇ ਆਓ ਗੀਤ ਸੁਣਦੇ ਹਾਂ ਪੰਜਾਬੀ ਫਿਲਮ ਚੰਬੇ ਦੀ ਕਲੀ ਵਿੱਚੋਂ ਲਿਆ ਹੋਇਆ ਮੁਹੰਮਦ ਰਫੀ ਦੀ ਆਵਾਜ਼ ਵਿੱਚ।

ਜੱਸੀ ਗਿੱਲ ਦੀ ਆਵਾਜ਼ ਵਿੱਚ ਗਾਏ ਇਸ ਪਿਆਰੇ ਜਿਹੇ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ ਵੇਲਾ ਮੁੱਕਦਾ ਹੈ। ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, FM ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਬਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਪਲਾਂ ਬਾਅਦ ਠੀਕ 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਬਾਣੀ ਦੇ ਜਲੰਧਰ ਕੇਂਦਰ ਤੋਂ।

0: ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਅਤੇ ਉਹਦੇ ਅੰਤਰਮਨ ਦੀ।
1: ਬਹੁਤ ਵਧੀਆ, ਵੈਲ ਡਨ।
0: ਬਿਜ਼ਨਸ ਲੋਨ ਅਪਰੂਵ ਹੋਇਆ, ਹੁਣ ਹੋਵੇਗਾ ਵੱਡਾ ਸਟੂਡੀਓ, ਨਵਾਂ ਕੈਮਰਾ, ਨਵੀਆਂ ਲਾਈਟਾਂ, ਲੱਗੇ ਹੱਥ ਨਵੀਂ ਕਾਰ ਵੀ ਲੈ ਲੈ ਉਸੇ ਲੋਨ ਨਾਲ।
1: ਨਾ,
0: ਲੋਨ ਲਏ ਗਏ ਕੰਮ ਲਈ ਹੀ ਵਰਤੋ, ਸਮੇਂ ਤੇ ਕਿਸ਼ਤਾਂ ਦਾ ਭੁਗਤਾਨ ਕਰੋ, ਕ੍ਰੈਡਿਟ ਸਕੋਰ ਵਧਾਓ ਅਤੇ ਅਗਲਾ ਲੋਨ ਆਸਾਨੀ ਨਾਲ ਪ੍ਰਾਪਤ ਕਰੋ।
2: ਕਾਰ ਨਹੀਂ ਤਾਂ ਮੇਰੀ ਫੋਟੋ ਹੀ ਲੈ ਲੈ।
0: ਤੁਸੀਂ ਕੌਣ?
3: RBI ਕਹਿੰਦਾ ਹੈ
0: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
4: ਇਹ ਆਕਾਸ਼ਵਾਣੀ ਹੈ, ਹੁਣ ਤੁਸੀਂ ਅਮਨ ਦੇਵ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਪੂਰਾ ਸਤਿਕਾਰ ਤੇ ਮਾਣ ਦਿੰਦਿਆਂ ਹਿੰਦੀ ਨੂੰ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਪੰਜਾਬ ਭਰ ਵਿੱਚ ਚਲਾਈ ਗਈ ਇੱਕ ਵਿਆਪਕ ਇਨਫੋਰਸਮੈਂਟ ਮੁਹਿੰਮ ਤਹਿਤ ਆਬਕਾਰੀ ਤੇ ਕਰ ਵਿਭਾਗ ਨੇ GST ਨਿਯਮਾਂ ਦੀ ਉਲੰਘਣਾ ਦੇ ਸ਼ੱਕ ਵਿੱਚ 170 ਵਾਹਨਾਂ ਨੂੰ ਕਬਜ਼ੇ 'ਚ ਲਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਅਗਸਤ ਮਹੀਨੇ ਵਿੱਚ 6 ਵੱਖ-ਵੱਖ ਮਾਮਲਿਆਂ ਵਿੱਚ 7 ਸਰਕਾਰੀ ਮੁਲਾਜ਼ਮਾਂ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਤ ਨੇ ਅੱਜ ਫਿਰੋਜ਼ਪੁਰ ਵਿੱਚ ਫਿਰੋਜ਼ ਸ਼ਾਹ ਵਿਖੇ ਨਵੀਨੀਕਰਨ ਕੀਤੇ ਐਂਗਲੋ ਸਿੱਖ ਯੁੱਧ ਅਜਾਇਬ ਘਰ ਦਾ ਉਦਘਾਟਨ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ 'ਚ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੀ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ 2026 ਦਾ ਅੱਜ ਲੋਗੋ ਜਾਰੀ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। 1949 ਵਿੱਚ ਇਸੇ ਦਿਨ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਦੇਸ਼ ਦੀ ਅਧਿਕਾਰਤ ਭਾਸ਼ਾ ਵਜੋਂ ਅਪਣਾਇਆ ਸੀ। ਅੱਜ ਹਿੰਦੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ 52 ਕਰੋੜ ਤੋਂ ਵੱਧ ਲੋਕਾਂ ਦੀ ਪਹਿਲੀ ਭਾਸ਼ਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਦਾ ਸੱਭਿਆਚਾਰ ਅਤੇ ਸਾਹਿਤ ਇੱਕ ਕਮਲ ਦੀ ਤਰ੍ਹਾਂ ਹੈ, ਜਿਸ ਦੀ ਹਰੇਕ ਖੇਤਰੀ ਭਾਸ਼ਾ ਉਸ ਦੀ ਇੱਕ ਪੰਖੜੀ ਨੂੰ ਦਰਸਾਉਂਦੀ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਵੀ ਪੰਖੜੀ ਟੁੱਟ ਜਾਏ ਤਾਂ ਪੂਰੇ ਕਮਲ ਦੀ ਸੁੰਦਰਤਾ ਘੱਟ ਜਾਂਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ

0: ਸਤਿਕਾਰ ਅਤੇ ਮਾਣ ਦਿੰਦਿਆਂ ਹਿੰਦੀ ਨੂੰ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾਂ ਅੱਜ ਹਿੰਦੀ ਦਿਵਸ ਮੌਕੇ ਮੁੰਬਈ ਵਿੱਚ 2 ਦਿਨਾਂ ਹਿੰਦੀ ਦਿਵਸ ਅਤੇ 6ਵੇਂ ਸਰਵ ਭਾਰਤੀ ਰਾਜ ਭਾਸ਼ਾ ਸੰਮੇਲਨ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਭਾਸ਼ਾਈ ਵਿਭਿੰਨਤਾ ਦੇਸ਼ ਦੀ ਤਾਕਤ ਹੈ ਅਤੇ ਹਿੰਦੀ ਵੱਖ ਵੱਖ ਭਾਰਤੀ ਭਾਸ਼ਾਵਾਂ ਵਿਚਕਾਰ ਸੰਵਾਦ ਲਈ ਇੱਕ ਪ੍ਰਭਾਵਸ਼ਾਲੀ ਪੋਲ ਹੈ।
1: भाषा किसी भी समाज की स्मृति होती है, उसका आत्मबोध होती है। हिंदी ने इस विविधता के बीच संवाद, संपर्क और समन्वय की भाषा के रूप में देश के विभिन्न वर्गों और समुदायों को जोड़ने में महत्वपूर्ण भूमिका निभाई है। हिंदी का विकास भी तभी सार्थक है जब सभी भारतीय भाषाओं के सम्मान, संरक्षण और संवर्धन के साथ आगे बढ़े।
0: ਇਸ ਮੌਕੇ 11 ਸੰਸਥਾਵਾਂ ਅਤੇ ਲੋਕਾਂ ਨੂੰ ਰਾਜ ਭਾਸ਼ਾ ਦੇ ਖੇਤਰ ਵਿੱਚ ਉਹਨਾਂ ਦੇ ਸ਼ਾਨਦਾਰ ਕੰਮ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਪੰਜਾਬ ਭਰ ਵਿੱਚ ਚਲਾਈ ਗਈ ਇੱਕ ਵਿਆਪਕ ਇਨਫੋਰਸਮੈਂਟ ਮੁਹਿੰਮ ਤਹਿਤ ਆਬਕਾਰੀ ਅਤੇ ਕਰ ਵਿਭਾਗ ਵੱਲੋਂ GST ਨਿਯਮਾਂ ਦੀ ਉਲੰਘਣਾ ਦੇ ਸ਼ੱਕ ਵਿੱਚ ਸਮਾਨ ਲਿਜਾ ਰਹੇ 170 ਵਾਹਨਾਂ ਨੂੰ ਫੜਿਆ ਗਿਆ ਹੈ। ਇਹ ਕਾਰਵਾਈ ਸਾਰੀਆਂ ਸੂਬਾ ਪੜਤਾਲ ਅਤੇ ਰੋਕਥਾਮ ਯੂਨਿਟਾਂ ਵੱਲੋਂ ਸਾਂਝੇ ਤੌਰ ਤੇ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਕੀਤੀ ਗਈ, ਜਿਸ ਵਿੱਚ 5 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਲੋਹੇ ਦੇ ਸਕ੍ਰੈਪ, ਤਿਆਰ ਲੋਹਾ ਅਤੇ ਸਟੀਲ ਦਾ ਸਮਾਨ ਜ਼ਬਤ ਕੀਤਾ ਗਿਆ। ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਮੁਹਿੰਮ ਦੇ ਵੇਰਵਿਆਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਵਾਹਨ ਸਹੀ ਬਿੱਲਾਂ ਅਤੇ ਨਿਰਧਾਰਿਤ ਦਸਤਾਵੇਜ਼ਾਂ ਤੋਂ ਬਿਨਾਂ ਪਾਏ ਗਏ, ਜੋ ਕਿ GST ਕਾਨੂੰਨ ਦੀ ਸਪਸ਼ਟ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਖੇਪਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੇ 1 ਹਫ਼ਤੇ ਦੇ ਅੰਦਰ ਮੁਕੰਮਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਬਣਦੇ ਟੈਕਸ ਅਤੇ ਕਾਨੂੰਨੀ ਬਕਾਏ ਦੀ ਗਣਨਾ ਅਤੇ ਵਸੂਲੀ ਸਮੇਤ ਢੁਕਵੀਂ ਕਾਰਵਾਈ ਕੀਤੀ ਜਾਏਗੀ। ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅਗਸਤ ਮਹੀਨੇ ਵਿੱਚ 6 ਵੱਖ ਵੱਖ ਮਾਮਲਿਆਂ ਵਿੱਚ 7 ਸਰਕਾਰੀ ਮੁਲਾਜ਼ਮਾਂ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਸ ਸਮੇਂ ਦੌਰਾਨ ਬਿਊਰੋ ਵੱਲੋਂ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਿਆਪਕ ਯਤਨ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਪਿਛਲੇ ਮਹੀਨੇ ਦੌਰਾਨ ਵੱਖ ਵੱਖ ਸਮਰੱਥ ਅਦਾਲਤਾਂ ਵਿੱਚ ਵਿਜੀਲੈਂਸ ਨਾਲ ਸੰਬੰਧਿਤ 13 ਕੇਸਾਂ ਦੇ ਚਲਾਨ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਵਾਸਤੇ 3 ਵਿਜੀਲੈਂਸ ਤਫਤੀਸ਼ਾਂ ਵੀ ਦਰਜ ਕੀਤੀਆਂ ਗਈਆਂ ਨੇ। ਉਨ੍ਹਾਂ ਅੱਗੇ ਦੱਸਿਆ ਕਿ 23 ਮੁਲਜ਼ਮਾਂ ਵਿਰੁੱਧ 10 ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿਨ੍ਹਾਂ ਵਿੱਚ 17 ਸਰਕਾਰੀ ਮੁਲਾਜ਼ਮ ਸ਼ਾਮਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਧ ਨੇ ਅੱਜ ਫਿਰੋਜ਼ਪੁਰ 'ਚ ਫਿਰੋਜ਼ ਸ਼ਾਹ ਵਿਖੇ ਨਵੀਨੀਕਰਨ ਕੀਤੇ ਐਂਗਲੋ ਸਿੱਖ ਯੁੱਧ ਅਜਾਇਬ ਘਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਫਿਰੋਜ਼ ਸ਼ਾਹ ਦੀ ਇਹ ਇਤਿਹਾਸਕ ਧਰਤੀ ਸਿੱਖ ਫੌਜ ਦੀ ਅਦੁੱਤੀ ਬਹਾਦਰੀ, ਸੂਰਬੀਰਤਾ ਅਤੇ ਕੁਰਬਾਨੀ ਦੀ ਗਵਾਹ ਹੈ। ਮੰਤਰੀ ਨੇ ਕਿਹਾ ਕਿ ਇਸ ਸਮਾਰਕ ਦੀ ਸਥਾਪਨਾ ਤੋਂ ਲਗਭਗ 50 ਸਾਲ ਬਾਅਦ ਪੰਜਾਬ ਸਰਕਾਰ ਵੱਲੋਂ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਇਸ ਅਜਾਇਬ ਘਰ ਦਾ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ ਇਤਿਹਾਸਕ ਵਿਰਾਸਤ ਨੂੰ ਸੰਭਾਲਣਾ ਹੀ ਨਹੀਂ, ਸਗੋਂ ਇਸ ਮਹਾਨ ਇਤਿਹਾਸ ਨੂੰ ਆਧੁਨਿਕ ਢੰਗ ਨਾਲ ਨੌਜਵਾਨ ਪੀੜ੍ਹੀ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਤੱਕ ਪਹੁੰਚਾਉਣਾ ਹੈ। ਭਾਰਤ ਸਰਕਾਰ ਦੇ ਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ MSME ਮੰਤਰਾਲੇ ਅਧੀਨ ਰਾਸ਼ਟਰੀ SC/ST ਹੱਬ ਲੁਧਿਆਣਾ ਵੱਲੋਂ SOCHM ਦੇ ਸਹਿਯੋਗ ਨਾਲ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲੇ ਨਾਲ ਸੰਬੰਧਿਤ ਭਾਈਚਾਰਿਆਂ ਦੇ ਮੌਜੂਦਾ ਅਤੇ ਉੱਭਰ ਰਹੇ ਉੱਦਮੀਆਂ ਨੂੰ ਸਰਕਾਰੀ ਯੋਜਨਾਵਾਂ, ਵਿੱਤੀ ਸਹਾਇਤਾ, ਸਰਕਾਰੀ ਖਰੀਦ ਅਤੇ ਵਪਾਰਕ ਮੌਕਿਆਂ ਨਾਲ ਜੋੜਨਾ ਹੈ। ਇਹ ਪ੍ਰੋਗਰਾਮ ਬੁੱਧਵਾਰ 16 ਸਤੰਬਰ ਸਵੇਰੇ 9 ਵਜੇ ਤੋਂ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ PTU ਦੇ ਅੰਮ੍ਰਿਤਸਰ ਕੈਂਪਸ ਵਿੱਚ ਆਯੋਜਿਤ ਕੀਤਾ ਜਾਏਗਾ। ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਲੋਕ ਜਾਗਰੂਕਤਾ ਪੈਦਾ ਕਰਨ ਦਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 18 ਤੋਂ 30 ਸਤੰਬਰ ਤੱਕ 4 ਨਸ਼ਾ ਮੁਕਤ ਪੰਜਾਬ ਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ। ਇਹਨਾਂ ਯਾਤਰਾਵਾਂ ਦੌਰਾਨ ਲੋੜੀਂਦੇ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਯਕੀਨੀ ਬਣਾਉਣ ਲਈ ਅੱਜ ਪੰਜਾਬ BJP ਦੇ ਇੱਕ ਵਫਦ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ DGP ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹਨਾਂ ਯਾਤਰਾਵਾਂ ਵਿੱਚ ਕੇਂਦਰੀ ਮੰਤਰੀਆਂ, BJP ਦੇ ਸੀਨੀਅਰ ਲੀਡਰਸ਼ਿਪ ਅਤੇ ਪੰਜਾਬ BJP ਦੇ ਹੋਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕ ਸ਼ਾਮਲ ਹੋਣਗੇ। ਇਸ ਲਈ ਯਾਤਰਾ ਦੇ ਸ਼ੁਰੂਆਤੀ ਅਤੇ ਸਮਾਪਤੀ ਸਥਾਪਨਾ ਸਮੇਤ ਪੂਰੇ ਰੂਟ ਤੇ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਨੇ। ਪੰਜਾਬ 27 ਅਕਤੂਬਰ ਤੋਂ 5 ਨਵੰਬਰ ਤੱਕ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ 2026 ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਰਾਜ ਵਿੱਚ ਇਸ ਪ੍ਰਤਿਸ਼ਠਿਤ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਹੋਏਗੀ। ਜਲੰਧਰ ਦਾ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਉਦਘਾਟਨੀ ਸਮਾਰੋਹ ਅਤੇ ਲੀਗ ਮੈਚਾਂ ਦੀ ਮੇਜ਼ਬਾਨੀ

ਨਹੀਂ ਕਰੇਗਾ, ਜਦਕਿ ਮੋਹਾਲੀ ਦਾ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦੀ ਮੇਜ਼ਬਾਨੀ ਕਰੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਟੂਰਨਾਮੈਂਟ ਦਾ ਲੋਗੋ ਜਾਰੀ ਕੀਤਾ। ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਸਮੇਤ 6 ਦੇਸ਼ਾਂ ਦੀਆਂ ਹਾਕੀ ਟੀਮਾਂ ਹਿੱਸਾ ਲੈਣਗੀਆਂ। ਏਸ਼ੀਆ ਦੇ ਸਰਬੋਤਮ ਹਾਕੀ ਖੇਡਣ ਵਾਲੇ ਦੇਸ਼ਾਂ ਵਿੱਚੋਂ ਜਪਾਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਚੀਨ ਵੀ ਮੁਕਾਬਲੇ 'ਚ ਹਿੱਸਾ ਲੈਣਗੇ, ਜਦਕਿ ਓਮਾਨ

0: ਮਲੇਸ਼ੀਆ ਅਤੇ ਚੀਨ ਵੀ ਮੁਕਾਬਲੇ 'ਚ ਹਿੱਸਾ ਲੈਣਗੇ, ਜਦਕਿ ਓਮਾਨ ਅਤੇ ਬੰਗਲਾਦੇਸ਼ ਰਿਜ਼ਰਵ ਟੀਮਾਂ ਹੋਣਗੀਆਂ। ਮਾਨਸਾ ਵਿੱਚ ਅੱਜ ਸਵੇਰੇ ਇੱਕ ਸਕੂਲ ਬੱਸ ਤੇ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾਉਣ ਕਾਰਨ 10 ਵਿਦਿਆਰਥੀ ਜ਼ਖਮੀ ਹੋ ਗਏ, ਸਾਰੇ ਵਿਦਿਆਰਥੀ ਸੁਰੱਖਿਅਤ ਨੇ। ਸੂਤਰਾਂ ਅਨੁਸਾਰ ਰੋਡਵੇਜ਼ ਦੇ ਡਰਾਈਵਰ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਸਕੂਲ ਬੱਸ ਪਿੱਛੋਂ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ, ਹਾਲਾਂਕਿ ਹਾਦਸੇ ਵਿੱਚ ਡਰਾਈਵਰ ਖੁਦ ਜ਼ਖਮੀ ਹੋ ਗਿਆ। ਅੱਜ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਭਗਵਾਨ ਗਣੇਸ਼ ਦੇ ਜਨਮ ਦਾ ਪ੍ਰਤੀਕ ਹੈ, ਜਿਨ੍ਹਾਂ ਨੂੰ ਬੁੱਧੀ, ਖੁਸ਼ਹਾਲੀ ਅਤੇ ਖੁਸ਼ਕਿਸਮਤੀ ਦਾ ਦੇਵਤਾ ਮੰਨਿਆ ਜਾਂਦਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਪੂਰਾ ਸਤਿਕਾਰ ਅਤੇ ਮਾਣ ਦਿੰਦਿਆਂ ਹਿੰਦੀ ਨੂੰ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਪੰਜਾਬ ਭਰ ਵਿੱਚ ਚਲਾਈ ਗਈ ਇੱਕ ਵਿਆਪਕ ਇਨਫੋਰਸਮੈਂਟ ਮੁਹਿੰਮ ਤਹਿਤ ਆਬਕਾਰੀ ਅਤੇ ਕਰ ਵਿਭਾਗ ਨੇ GST ਨਿਯਮਾਂ ਦੀ ਉਲੰਘਣਾ ਦੇ ਸ਼ੱਕ ਵਿੱਚ 170 ਵਾਹਨਾਂ ਨੂੰ ਕਬਜ਼ੇ 'ਚ ਲਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਅਗਸਤ ਮਹੀਨੇ ਵਿੱਚ 6 ਵੱਖ ਵੱਖ ਮਾਮਲਿਆਂ ਵਿੱਚ 7 ਸਰਕਾਰੀ ਮੁਲਾਜ਼ਮਾਂ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੇ ਅੱਜ ਫਿਰੋਜ਼ਪੁਰ ਵਿੱਚ ਫਿਰੋਜ਼ ਸ਼ਾਹ ਵਿਖੇ ਨਵੀਨੀਕਰਨ ਕੀਤੇ ਗਏ ਐਂਗਲੋ ਸਿੱਖ ਯੁੱਧ ਅਜਾਇਬ ਘਰ ਦਾ ਉਦਘਾਟਨ ਕੀਤਾ। ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਅੱਜ ਲੋਗੋ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਸ਼ਾਮੀ 7:30 ਵਜੇ ਹੋਏਗਾ। ਨਮਸਕਾਰ।
1: ਇਹ ਕਹਾਣੀ ਹੈ ਇੱਕ ਹਾਊਸਵਾਈਫ ਤੇ ਉਹਦੀ ਅੰਤਰਾਤਮਾ ਦੀ। ਬਿਜਲੀ ਦਾ ਬਿੱਲ, ਕਰਿਆਨਾ, ਸਕੂਲ ਦੀ ਫੀਸ, ਸਭ ਹੋ ਗਿਆ। ਬਣ ਗਿਆ ਬਜਟ? ਹਾਂ, 5000 ਬਚ ਗਏ ਤਾਂ ਨਵੀਂ ਸਾੜੀ ਲੈ ਲਵਾਂ? ਨਾ, ਪਿਛਲੇ ਮਹੀਨੇ ਹੀ ਤਾਂ ਲਈ ਸੀ। ਇੱਕ ਹੋਰ ਨਹੀਂ, ਪਹਿਲਾਂ ਬਜਟ ਬਣਾਓ, ਫਿਰ ਛੋਟੀਆਂ ਛੋਟੀਆਂ ਬਚਤਾਂ ਨੂੰ ਬੈਂਕ 'ਚ ਬਚਾ ਕੇ ਰੱਖੋ ਤੇ ਪੈਸਿਆਂ ਨੂੰ ਵੱਧਦੇ ਵੇਖੋ। ਵੱਡੀ ਆਈ ਹੁਣ ਜਾ ਭੈਣੇ।
2: ਆਰਬੀਆਈ ਕਹਿੰਦਾ ਹੈ,
1: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਬਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਬਾਣੀ FM ਬਠਿੰਡਾ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 6:30 ਦਾ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਬਾਣੀ, ਜਿਸ ਦਾ ਸੰਚਾਲਨ ਕਰਨਗੇ ਨਿਸ਼ਾਂਤ ਕੁਮਾਰ।

ਦਿਨ ਕੀਰਤਨ ਕਰਦੇ ਹਨ ਤੇ ਪ੍ਰਸ਼ਾਦ ਵੰਡਦੇ ਹਨ। ਤੇ ਦੋਸਤੋ, ਗਣੇਸ਼ ਚਤੁਰਥੀ ਮੌਕੇ ਮੂਰਤੀ ਲੈਂਦੇ ਤੇ ਵਿਸਰਜਨ ਕਰਦੇ ਸਮੇਂ ਸ਼ਰਧਾ ਦੇ ਨਾਲ ਨਾਲ ਵਾਤਾਵਰਨ ਦੀ ਸੰਭਾਲ ਵੀ ਜ਼ਰੂਰੀ ਹੈ। ਜਿਵੇਂ ਕਿ ਗਣੇਸ਼ ਜੀ ਦੀ ਮੂਰਤੀ ਲੈਣ ਸਮੇਂ ਮਿੱਟੀ ਦੀ ਮੂਰਤੀ ਸਭ ਤੋਂ ਵਧੀਆ ਹੈ, ਕਿਉਂਕਿ ਇਹ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦੀ ਹੈ। ਕੁਦਰਤੀ ਰੰਗਾਂ ਨਾਲ ਬਣੀ ਮੂਰਤੀ ਨੂੰ ਤਰਜੀਹ ਦਿਓ। ਪੀਓਪੀ ਦੀ ਮੂਰਤੀ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਪਾਣੀ ਵਿੱਚ ਆਸਾਨੀ ਨਾਲ ਨਹੀਂ ਘੁਲਦੀ ਤੇ ਬਹੁਤ ਜ਼ਿਆਦਾ ਪਲਾਸਟਿਕ, ਥਰਮਾਕੋਲ ਜਾਂ ਹੋਰ ਗੁਲਨਸ਼ੀਲ ਸਜਾਵਟ ਵਾਲੀ ਮੂਰਤੀ ਨਾ ਲਿਓ। ਤੇ ਦੋਸਤੋ, ਮੂਰਤੀ ਦੀ ਚੋਣ ਕਰਦੇ ਸਮੇਂ ਸਭ ਤੋਂ ਮਹੱਤਵਪੂਰਨ ਗੱਲਾਂ ਸ਼ਰਧਾ ਤੇ ਸਾਦਗੀ ਹੈ। ਬਹੁਤ ਵੱਡੀ ਮੂਰਤੀ ਲੈਣਾ ਜ਼ਰੂਰੀ ਨਹੀਂ ਹੈ। ਤੇ ਦੋਸਤੋ, ਪੂਜਾ ਤੇ ਆਰਤੀ ਤੋਂ ਬਾਅਦ ਸ਼ਰਧਾ ਨਾਲ ਗਣੇਸ਼ ਜੀ ਨੂੰ ਵਿਦਾਈ ਦਿਓ। ਸਥਾਨਕ ਪ੍ਰਸ਼ਾਸਨ ਵੱਲੋਂ ਬਣਾਏ ਵਿਸਰਜਨ ਟੈਂਕ ਜਾਂ ਨਿਰਧਾਰਿਤ ਸਥਾਨ ਦੀ ਵਰਤੋਂ ਕਰੋ। ਮੂਰਤੀ ਨਾਲ ਪਲਾਸਟਿਕ, ਫੁੱਲਾਂ ਦੀਆਂ ਮਾਲਾਵਾਂ, ਕੱਪੜੇ ਜਾਂ ਹੋਰ ਸਜਾਵਟੀ ਸਮੱਗਰੀ ਪਾਣੀ ਵਿੱਚ ਨਾ ਸੁੱਟੋ। ਜੇਕਰ ਮੂਰਤੀ ਮਿੱਟੀ ਦੀ ਹੈ ਤਾਂ ਘਰ ਵਿੱਚ ਵੀ ਸਾਫ ਪਾਣੀ ਵਾਲੇ ਵੱਡੇ ਭਾਂਡੇ ਵਿੱਚ ਪ੍ਰਤੀਕਰਾਤਮਕ ਵਿਸਰਜਨ ਕੀਤਾ ਜਾ ਸਕਦਾ ਹੈ। ਤੇ ਦੋਸਤੋ, ਆਪਾਂ ਨੂੰ ਵਿਸਰਜਨ ਸਮੇਂ ਟ੍ਰੈਫਿਕ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਵਾਰੀ ਕਈ ਸ਼ਰਧਾਲੂ ਭਗਤੀ ਵਿੱਚ ਇੰਨਾ ਘੁੱਲ ਜਾਂਦੇ ਨੇ ਜਿਸ ਨਾਲ ਕੋਈ ਦੁਰਘਟਨਾ ਵੀ ਵਾਪਰ ਸਕਦੀ ਹੈ। ਤੇ ਨਾਲ ਹੀ ਦਰਿਆ, ਝੀਲ ਜਾਂ ਤਲਾਬ ਵਿੱਚ ਵਿਸਰਜਨ ਕਰਦੇ ਸਮੇਂ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਪਾਣੀ ਦੇ ਗਹਿਰਾਈ ਵਿੱਚ ਜ਼ਿਆਦਾ ਨਹੀਂ ਜਾਣਾ ਚਾਹੀਦਾ। ਸਰੋਤਿਓ, ਗਣੇਸ਼ ਚਤੁਰਥੀ ਸਾਨੂੰ ਸਿਰਫ ਪੂਜਾ ਕਰਨ ਦਾ ਹੀ ਨਹੀਂ, ਬਲਕਿ ਆਪਣੇ ਜੀਵਨ ਵਿੱਚ ਗਿਆਨ, ਨਿਮਰਤਾ, ਸਬਰ, ਇਕਾਗਰਤਾ ਅਤੇ ਚੰਗੀ ਸੋਚ ਅਪਣਾਉਣ ਦਾ ਸੰਦੇਸ਼ ਦਿੰਦੀ ਹੈ। ਤੇ ਦੋਸਤੋ, ਗਣੇਸ਼ ਚਤੁਰਥੀ ਸਾਡੇ ਸ਼ਰਧਾ ਦੇ ਨਾਲ, ਗਿਆਨ, ਖੁਸ਼ੀ ਦੇ ਨਾਲ, ਜ਼ਿੰਮੇਵਾਰੀ ਤੇ ਤਿਉਹਾਰ ਦੇ ਨਾਲ ਵਾਤਾਵਰਨ ਦੀ ਸੰਭਾਲ ਦਾ ਸੁੰਦਰ ਸੰਦੇਸ਼ ਲੈ ਕੇ ਆਉਂਦੀ ਹੈ। ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਗਣੇਸ਼ ਚਤੁਰਥੀ ਦੀਆਂ ਦਿਲੋਂ ਸ਼ੁਭਕਾਮਨਾਵਾਂ। ਤੇ ਦੋਸਤੋ, ਪ੍ਰੋਗਰਾਮ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਤੇ ਸੁਣਦੇ ਹਾਂ ਪ੍ਰੋਗਰਾਮ ਵਿੱਚ ਇੱਕ ਪਿਆਰਾ ਜਿਹਾ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਨਿਸ਼ਾਂਤ ਕੁਮਾਰ। ਨੌਜਵਾਨ ਸਾਥੀਓ, ਸਮਾਂ ਸਾਡੇ ਕੋਲ ਹਲੇ ਪ੍ਰੋਗਰਾਮ ਯੁਵਾਣੀ ਦਾ ਹੋਰ ਵੀ ਬਾਕੀ ਹੈ। ਆਪਾਂ ਸੁਣਦੇ ਹਾਂ ਕੁਝ ਸੰਦੇਸ਼ ਤੇ ਇੱਕ ਗੀਤ।
1: ਛਾਤੀ ਅਤੇ ਸਾਹ ਦੀਆਂ ਤਕਲੀਫਾਂ ਤੋਂ ਪਰੇਸ਼ਾਨ ਹੋ? ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ। ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ। ਦਮਾ, COPD, ਖੰਗ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ। ਬੜਿਆਲ ਹਸਪਤਾਲ, ਨੇੜੇ DAV ਕਾਲਜ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ 7527011711। ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ।
2: ਸਭ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ, ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਹੁਣ ਤੱਕ ਇਸ ਯੋਜਨਾ ਨਾਲ 7 ਕਰੋੜ ਤੋਂ ਵੱਧ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਹਿਤ ਯੋਜਨਾ ਦੇ 3 ਗਰੰਟਿਡ ਫਾਇਦਿਆਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ, ਜਿਸ ਦਾ ਸੰਚਾਲਨ ਕਰ ਰਹੇ ਸਨ ਨਿਸ਼ਾਂਤ ਕੁਮਾਰ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7 ਵੱਜ ਰਹੇ ਹਨ। ਹੁਣ ਪੇਸ਼ ਹੈ ਤੁਹਾਡੀਆਂ ਫੋਨ ਕਾਲਾਂ ਅਤੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ।

ਜੀ ਸਰੋਤਿਓ, ਸਵਾਗਤ ਤੁਹਾਡਾ ਸਾਰੇ ਹੀ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਦੇ ਵੱਲੋਂ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਦੌਰਾਨ। ਅਤੇ ਅੱਜ ਸਰੋਤਿਓ, ਤੁਸੀਂ ਡਾਇਲ ਕਰੋਗੇ 0164-22-43-331 ਅਤੇ ਨਾਲ ਨਾਲ ਜੁੜ ਜਾਓਗੇ ਆਕਾਸ਼ਵਾਣੀ FM ਬਠਿੰਡਾ ਦੇ ਨਾਲ ਇਸ ਨੰਬਰ ਨੂੰ ਡਾਇਲ ਕਰਦਿਆਂ ਹੀ, ਔਰ ਦਿਲ ਦੀਆਂ ਕਰਾਂਗੇ ਗੱਲਾਂ ਬਾਤਾਂ ਸਾਂਝੀਆਂ ਅਤੇ ਨਾਲ ਨਾਲ ਹੋਏਗਾ ਗੀਤ ਸੰਗੀਤ ਤੁਹਾਡੀ ਪਸੰਦ 'ਤੇ। ਪਰ ਜਦੋਂ ਤੱਕ ਕੋਈ ਵੀ ਸਰੋਤਾ ਸਾਡੇ ਨਾਲ ਸਾਂਝ ਪਾਉਂਦੇ ਨੇ ਉਦੋਂ ਤੱਕ ਸੁਣਦੇ ਹਾਂ ਜੱਸੀ ਗਿੱਲ ਅਤੇ ਗੁਰਨਾਜ਼ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ।

0: ਜੀ ਸਰੋਤਿਓ, ਪਹਿਲੇ ਸਰੋਤਾ ਸਾਡੇ ਨਾਲ ਲਾਈਨ 'ਤੇ ਬਣ ਚੁੱਕੇ ਨੇ ਜੀ, ਆਪਾਂ ਗੱਲਬਾਤ ਸਾਂਝੀ ਕਰ ਲੈਂਦੇ ਉਹਨਾਂ ਦੇ ਨਾਲ। ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ?
1: ਆ ਰਹੀ ਹੈ ਜੀ, ਮੇਰੇ ਵੀਰੇ ਤੱਕ ਤਾਂ ਆ ਰਹੀ ਹੈ ਜੀ।
0: ਜੀ, ਆਪਣੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਸਾਡੇ ਸਰੋਤਿਆਂ ਨੂੰ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਹੈ ਜੀ ਘੜਿਆਣਾ ਜੀ। ਮੇਰਾ 24/8 ਨੂੰ ਫੋਨ ਮਿਲਿਆ ਸੀ, ਮੈਂ ਦੱਸਣਾ ਵੀ ਚਾਹੁੰਦਾ ਨਾਲ ਜੀ।
0: ਚਲੋ, 20 ਦਿਨ ਹੋ ਗਏ ਅੱਜ।
1: ਹਾਂਜੀ, ਮੈਂ 15 ਦਿਨ ਬਾਅਦ ਨੇੜੇ ਹੁੰਦਾ ਜੀ, ਜਦੋਂ ਮਰਜ਼ੀ
0: ਚਲੋ,
1: ਲੱਗ ਜਾਈਏ
0: ਮਹੀਨਾ
1: ਚਲਾ।
0: 31 ਦਾ ਸੀ ਤੇ ਫਿਰ ਦਿਨ 21 ਗਿਣ ਲੈਣੇ ਤੁਹਾਡਾ ਅੱਜ।
1: ਹਾਂਜੀ ਹਾਂਜੀ।
0: ਚਲੋ ਕੋਈ ਗੱਲ ਨਹੀਂ ਬਾਈ ਜੀ, ਤੇ ਅੱਜ ਦੱਸ ਦਿਓ ਕਿਹੜੇ ਖਾਸ ਕਲਾਕਾਰ ਨੂੰ ਸੁਣਨਾ ਪਸੰਦ ਕਰੋਗੇ?
1: ਮੈਂ ਸੁਰਿੰਦਰ ਕੌਰ ਦਾ ਸੁਣਨਾ ਜੀ, ਇੱਕ ਮੇਰੀ ਅੱਖ ਕਾਜ ਨੇ ਜੀ, ਤੇ
0: ਜੀ
1: ਤੁਸੀਂ ਉਹਦੀ ਪ੍ਰੋਗਰਾਮ ਬਹੁਤ ਪੇਸ਼ਕਾਰੀ ਬਹੁਤ ਵਧੀਆ ਜੀ, ਤੇ
0: ਧੰਨਵਾਦ।
1: ਥੋੜਾ ਜਿਹਾ ਟਾਈਮ ਨਾ ਪਾਇਆ ਕਰੋ ਜ਼ਿਆਦੇ ਜੀ।
0: ਚਲੋ ਕੋਈ ਗੱਲ ਨਹੀਂ ਜਨਾਬ, ਹੁਣ ਤੁਹਾਡੇ ਨਾਲ ਹੀ ਆ ਤੇ 3-4 ਦਿਨਾਂ ਨੂੰ ਫੇਰ ਆ ਜਾਵਾਂਗੇ, 3-4 ਦਿਨ
1: ਹਾਂਜੀ
0: ਪਹਿਲਾਂ ਆ ਕੇ
1: ਹਾਂਜੀ
0: ਗਿਆ
1: ਹਾਂਜੀ,
0: ਮੈਂ।
1: ਤੇ ਡੇਟ ਨੂੰ ਕਰ ਲਿਆ ਜੀ ਅੱਜ ਵਾਲੀ
0: ਕੋਈ
1: ਜਿਹੜੀ।
0: ਗੱਲ ਨਹੀਂ ਜਨਾਬ, ਪੱਕੇ ਰਿਕਾਰਡ ਰਜਿਸਟਰ ਦੇ ਵਿੱਚ ਚੜ ਗਏ ਆ,
1: ਰਿਕਾਰਡ
0: ਤੁਹਾਡੇ
1: ਚੜਾ
0: ਖਾਤੇ
1: ਦੇ
0: ਚ
1: ਜੀ ਬਸ
0: ਚੜਾ ਤਾ
1: ਕਈ।
0: ਨਾਮ ਤੁਹਾਡਾ।
1: ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ,
0: ਗੀਤ ਆ ਰਿਹਾ ਬਾਈ ਜੀ ਤੁਹਾਡੀ ਪਸੰਦ ਤੇ। ਘੁੜਿਆਣ ਸਾਹਿਬ, ਤੁਹਾਡਾ ਅਕਸਰ ਫੋਨ ਲੱਗਦਾ ਰਹਿੰਦਾ ਸਾਡੇ ਵੱਖ ਵੱਖ ਪ੍ਰੋਗਰਾਮਾਂ 'ਚ, ਤੁਹਾਡੇ ਧੰਨਵਾਦੀ
1: ਹਾਂ
0: ਅਸੀਂ।
1: 15 ਦਿਨ ਬਾਅਦ ਨੇੜੇ ਹੋਣਾ ਜੀ, ਆਪਣੇ
0: ਜੀ ਜੀ
1: ਸ਼ਰਮਾ ਜੀ ਨੇ ਆਰਡਰ ਕੀਤਾ ਜੀ ਬਸ।
0: ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ।

0: प्रोग्राम प्रसारण संबंधी सूचना मिति 15 सितंबर दिन मंगलवार दोपहर 12:30 बजे तुसी सुनोगे सिलसिला छावा ठंडियां ने बोर्ड दिया जिस विच मेहमान होंगे उगे चित्रकार श्री केवल कृष्ण मेजबान रहेंगे संदीप शेरगिल प्रोग्राम दे निर्माता निर्देशक श्री बलजीत शर्मा ता फिर सुनना ना भूलना मिति 15 सितंबर दिन मंगलवार दोपहर 12:30 बजे प्रोग्राम छावा ठंडियां ने बोर्ड दिया
1: ਸਸਿਕਾ ਜੀ ਮੈਂ ਹਾਂ ਜੱਸੀ ਗਿੱਲ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫਐਮ ਬਠਿੰਡਾ
2: ਜੀ ਸਰੋਤਿਓ ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਨੇ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਸਾਂਝੀ ਕਰ ਲੈਂਦੇ ਹਾਂ ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ
3: ਹਾਂਜੀ ਪਿੰਡ ਚਨਾਰਸਲ ਤੋਂ ਵਿਕਰਮਜੀਤ ਬੋਲਦੇ ਜੀ
2: ਜੀ ਸਵਾਗਤ ਹੈ ਬਾਈ ਵਿਕਰਮਜੀਤ ਜੀ ਕੀ ਹਾਲ ਚਾਲ ਹੈ
3: ਥੈਂਕ ਯੂ ਸਰ ਥੈਂਕ ਯੂ ਜੀ
2: ਕੀ ਕਰ ਰਹੇ ਹੋ ਅੱਜ ਕੱਲ ਜਨਾਬ
3: ਸਰ ਆਪਣਾ ਸਿਲਾਈ ਦਾ ਕੰਮ ਹੈ ਜੀ ਵੈਸੇ ਕੰਮ ਘੱਟ ਹੈ ਜੀ
2: ਜੀ ਜੀ ਜੀ ਕਾਫੀ ਚਿਰਾਂ ਬਾਅਦ ਗੱਲ ਹੋਈ ਲੱਗ ਰਹੀ ਹੈ ਤੁਹਾਡੇ ਨਾਲ
3: ਹਾਂਜੀ ਸਰ ਹਾਂਜੀ ਸੋਦਾ ਮੈਡਮ ਨਾਲ ਗੱਲ ਹੋਈ ਸੀ ਕਿ ਰਹੀ
2: ਜੀ ਜੀ ਜੀ ਜੀ ਜੀ
3: ਹਾਂਜੀ ਹਾਂਜੀ
2: ਚਲੋ ਕੋਈ ਗੱਲ ਨਹੀਂ
3: ਜਿਹੜਾ ਹੁਣ ਲਾਗੂ ਕੀਤਾ ਹੋਇਆ ਜੀ
2: ਨਹੀਂ ਨਹੀਂ ਚਲੋ ਕੋਈ ਨਹੀਂ ਤੁਸੀਂ ਆਪਣੇ ਸਮੇਂ ਮੁਤਾਬਕ ਜਦੋਂ ਤੁਹਾਨੂੰ 15-20 ਦਿਨਾਂ ਦਾ ਬਾਅਦ ਸਮਾਂ ਮਿਲਦਾ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ
3: ਜੀ ਨਾ ਤਾਂ ਕੀਤਾ ਹੋਣਾ ਜੀ ਆਪਣੇ ਸਮਾਂ ਲਾਗੂ
2: ਕੀਤਾ ਜੀ ਜੀ ਜੀ ਤੇ ਬਾਈ ਜੀ ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਹੋ
3: ਗੀਤ ਜ਼ਿਆਦਾ ਕਰ ਮੈਂ ਬੇਬੇ ਬਾਪੂ ਦੇ ਸੁਣਦਾ ਹੁੰਦਾ ਜੀ
2: ਜੀ
3: ਹਾਂਜੀ ਹਾਂਜੀ
2: ਤੇ ਅੱਜ ਬਾਪੂ ਦਾ ਗੀਤ ਸੁਣਨਾ ਬਾਪੂ
3: ਹਾਂਜੀ ਹਾਂਜੀ ਹਾਂਜੀ ਹਾਂਜੀ
2: ਤੁਸੀਂ ਕਹਿ ਰਹੇ ਸੀ ਸ਼ਾਇਦ ਅੰਮ੍ਰਿਤ ਮਾਨ ਦੀ ਆਵਾਜ਼ ਚ ਨਾ
3: ਹਾਂਜੀ ਸਰ ਹਾਂਜੀ ਹਾਂਜੀ
2: ਚਲੋ ਬਿਲਕੁਲ ਜੀ ਗੀਤ ਤੁਹਾਨੂੰ ਜ਼ਰੂਰ ਸੁਣਵਾਵਾਂਗੇ ਤੁਸੀਂ ਜੁੜੇ ਸਾਡੇ ਨਾਲ ਵਿਕਰਮ ਜੀ ਤੇ ਪਿੰਡ ਦਾ ਹਾਲ ਚਾਲ ਠੀਕ ਹੈ
3: ਹਾਲ ਚਾਲ ਵਧੀਆ ਸਰ ਵਧੀਆ ਗਰਮੀ ਤੋਂ ਥੋੜੀ ਰਾਹਤ ਮਿਲੀ ਠੰਡ ਵਧੀਆ ਮਾੜੀ ਮੋਟੀ ਹਵਾ ਚੱਲ ਰਹੀ ਸੀ
2: ਤੁਹਾਡੇ ਵਾਲੇ ਪਾਸੇ ਵੀ ਸੜਕਾਂ ਬਣੀ ਜਾਂਦੀਆਂ ਨੇ
3: ਸੜਕ ਆਪਣੇ ਬਣ ਚੁੱਕੇ ਆ ਸਾਰੇ
2: ਠੀਕ ਹੈ ਨਹੀਂ ਮੇਨ ਰੋਡ ਬਣ ਰਹੀ ਹੈ ਤੁਹਾਡੇ ਸ਼ਾਇਦ ਬਾਹਰਲੇ
3: ਹਾਂਜੀ ਉਹ ਡੀਡੀ ਰੋਡ ਬਣ ਰਹੀ ਹੈ ਵੱਡੇ ਰੋਡ ਤੇ ਤੇ ਜਿਹੜੀ ਸਾਡੇ ਪਿੰਡ ਦੇ ਆਲੇ ਦੁਆਲੇ ਪਿੰਡ ਤਕਰੀਬਨ ਸੜਕਾਂ ਸਾਡੇ ਬਣ ਚੁੱਕੀਆਂ
2: ਚਲੋ ਤਰੱਕੀ ਦੇ ਰਾਹ ਤੇ ਆ ਪਿੰਡ ਫਿਰ
3: ਹਾਂਜੀ ਹਾਂਜੀ
2: ਸੁਣੀਏ ਬਾਈ ਜੀ ਗੀਤ ਫਿਰ ਆਪਾਂ
3: ਹਾਂਜੀ ਜ਼ਰੂਰ ਜੀ
2: ਸ਼ੁਕਰੀਆ ਬਾਈ ਵਿਕਰਮ ਜੀ ਤੁਸੀਂ ਜੁੜੇ ਧੰਨਵਾਦ ਤੁਹਾਡਾ
3: ਠੀਕ ਥੈਂਕ ਯੂ ਸਰ

0: ਜੀ ਸਰੋਤਿਓ, ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:15 ਤੇ 20 ਸਕਿੰਟ ਹੋ ਰਹੇ ਨੇ। ਅਗਲੇ ਸਰੋਤਾ ਲਾਈਨ ਤੇ ਨੇ। ਹੈਲੋ,
1: ਹੈਲੋ,
0: ਸਵਾਗਤ ਹੈ ਬਾਈ ਜੀ, ਆਪਣਾ ਨਾਮ ਤੇ ਗ੍ਰਾਂ ਦੱਸ ਦਿਓ।
1: ਸਰ ਜੀ, ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਤੇ ਕਿੱਥੋਂ ਗੱਲ
1: ਜੀ?
0: ਕਰ ਰਹੇ ਨੇ?
1: ਪਿੰਡ ਗੈਰੀ ਭਾਗੀ ਤੋਂ ਹਰਭਗਵਾਨ ਸਿੰਘ ਟੇਲਰ, ਰਾਮ ਸਿੰਘ ਦਾ ਚੇਲਾ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਹਰਭਗਵਾਨ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਹੈ ਜੀ, ਵਧੀਆ ਚੜ੍ਹਦੀ ਕਲਾ, ਕਿਰਪਾ ਕਰਦੇ
0: ਜੀ। ਜਿੱਥੋਂ ਤੱਕ ਮੈਨੂੰ ਹਲਕਾ ਹਲਕਾ ਯਾਦ ਹੈ, 2-3 ਮਹੀਨੇ ਪਹਿਲਾਂ ਆਪਣੀ ਕਦੇ ਗੱਲ ਹੋਈ ਸੀ, ਹੈ ਨਾ?
1: ਹਾਂਜੀ ਹਾਂਜੀ ਹਾਂਜੀ, ਹਿੰਦੀ ਗੀਤ ਸੁਣਿਆ ਫਿਰ।
0: ਜੀ ਜੀ ਜੀ ਜੀ, ਮੈਨੂੰ ਹਲਕਾ ਹਲਕਾ ਯਾਦ ਆ ਰਿਹਾ ਕਿਉਂਕਿ ਇੱਧਰੋਂ ਤੁਸੀਂ ਸ਼ਾਇਦ ਮੈਸੇਜ ਪਾਇਆ ਸੀ ਤੇ ਤੁਹਾਨੂੰ ਇੱਧਰੋਂ ਫੋਨ ਕੀਤਾ ਗਿਆ ਸੀ।
1: ਹਾਂਜੀ ਹਾਂਜੀ,
0: ਠੀਕ ਹੈ, ਹੋਰ ਕੰਮ ਕਾਰ ਵਧੀਆ ਚੱਲਦਾ ਬਾਈ ਜੀ?
1: ਕੰਮ ਕਰ ਕਿਰਪਾ ਦਾ ਤੇ ਵਧੀਆ ਜੀ।
0: ਜੀ, ਤੇ ਤੁਹਾਡਾ ਨਾਮ ਵੀ ਭਗਵਾਨ ਦੇ ਨਾਮ ਤੇ ਹੈ, ਹਰੀ ਭਗਵਾਨ, ਹੈ ਨਾ?
1: ਹਰ
0: ਹਰ
1: ਭਗਵਾਨ,
0: ਭਗਵਾਨ,
1: ਹਾਂਜੀ,
0: ਚਲੋ। ਤੇ
1: ਰਾਮ ਸਿੰਘ, ਲਕਸ਼ਮਣ ਸਿੰਘ
0: ਜੀ,
1: ਤੇ ਹਰ ਭਗਵਾਨ ਸਿੰਘ, ਤਿੰਨੇ ਹੁੰਦੇ ਸੀ ਜੀ।
0: ਅੱਛਾ, ਠੀਕ ਹੈ ਜੀ, ਠੀਕ ਹੈ, ਬਹੁਤ ਸੋਹਣੀ ਗੱਲ ਹੈ। ਤੇ ਅੱਜ ਫਿਰ ਕਿਹੜੇ ਖਾਸ ਗੀਤ ਦੇ ਲਈ ਤੁਸੀਂ ਜੁੜੇ ਹੋ ਜੀ?
1: ਜੱਜੀ ਵੀ ਤੇ ਕੁਲਦੀਪ ਮਾਨਕ ਦਾ ਗੀਤ ਹੈ ਜੀ।
0: ਦੁੱਲਾ, ਹਾਂ,
1: ਹਾਂਜੀ
0: ਲੋਕ ਤੱਥ, ਹੈ ਨਾ, ਜਿਹੜੇ ਪੁਰਾਣੇ
1: ਹਾਂਜੀ
0: ਲੋਕ ਤੱਥ, ਦੁੱਲੇ ਬਾਰੇ ਇਹਨਾਂ ਨੇ ਗਾਇਆ, ਬੜਾ
1: ਹਾਂਜੀ,
0: ਮਕਬੂਲ ਗੀਤ
1: ਬਹੁਤ
0: ਹੋਇਆ ਸੀ
1: ਸੋਹਣਾ
0: ਇਹਨਾਂ
1: ਗੀਤ
0: ਦਾ।
1: ਹੈ। ਹਾਂਜੀ
0: ਜੀ, ਤੇ ਹੋਰ ਗੱਲਬਾਤ ਜਾਂਦੇ ਜਾਂਦੇ ਬਾਈ ਜੀ?
1: ਵਧੀਆ ਜੀ, ਕਿਰਪਾ ਦਾ ਤੇ ਬਾ
0: ਜੀ, ਚਲੋ ਸੁਣੋ ਫਿਰ ਆਕਾਸ਼ਵਾਣੀ FM ਬਠਿੰਡਾ ਤੋਂ ਇਸ ਗੀਤ ਦਾ, ਲਓ ਆਨੰਦ, ਤੇ ਪ੍ਰੋਗਰਾਮ ਸ਼ਾਮ ਸੁਹਾਨੀ ਪੂਰਾ ਸੁਣਿਓ। ਧੰਨਵਾਦ ਬਾਈ ਜੀ। ਜੀ ਸ਼ੁਕਰੀਆ ਜੀ।
2: ਸਿੰਗਾਰਿਆ ਹੈ ਮੇਰੇ ਛੋਟੇ ਵੀਰ ਸੁਖਸਿੰਦਰ ਛਿੰਦਾ ਨੇ।

0: ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ ਸਰੋਤਿਓ, ਇੱਕ ਵਾਰ ਫਿਰ ਦੱਸ ਦਈਏ, ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:22 ਤੇ 55 ਸਕਿੰਟ ਹੋ ਚੁੱਕੇ ਨੇ ਜੀ, ਅਤੇ ਲਗਭਗ 7:23 ਹੁਣ ਆਪਣੇ ਕੋਲ ਹੋ ਚੁੱਕੇ ਨੇ, ਅਤੇ ਸਰੋਤਾ ਲਾਈਨ 'ਤੇ ਸਾਡੇ ਨਾਲ ਬਣੇ ਹੋਏ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਾਂਝ ਪਾਉਂਦੇ ਹਾਂ ਗੱਲਾਂ ਬਾਤਾਂ ਦੀ। ਹੈਲੋ,
2: ਹਾਂਜੀ ਨਮਸਕਾਰ ਜੀ।
1: ਨਮਸਕਾਰ ਜਨਾਬ, ਆਪਣਾ ਨਾਮ ਦੱਸ ਦਿਓ ਜੀ ਅਤੇ ਪਿੰਡ ਦਾ ਨਾਮ ਦੱਸ ਦਿਓ।
2: ਮੈਂ ਸਤਨਾਮ ਸਿੰਘ ਬੋਲਦਾ, ਪਿੰਡ ਲਹਿਰਾ ਵੇਗਾ ਜੀ।
1: ਜੀ ਬਾਈ ਜੀ, ਪਹਿਲਾਂ ਕਦੀ ਫੋਨ ਆਇਆ ਤੁਹਾਡਾ?
2: ਹਾਂਜੀ ਹਾਂਜੀ, 9 ਮਹੀਨੇ ਹੋ ਗਏ ਜੀ ਲੱਗੇ ਨੂੰ।
1: ਕਿਆ ਬਾਤ ਹੈ, ਬੜਾ ਲੰਬਾ ਸਮਾਂ ਇੰਤਜ਼ਾਰ ਕਰਿਆ ਤੁਸੀਂ।
2: ਹਾਂਜੀ ਲੱਗੇ ਹੀ ਨਹੀਂ ਜੀ, ਬਹੁਤ ਟਰਾਈ ਕਰਦੇ।
1: ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ ਜੀ, ਕੋਸ਼ਿਸ਼ ਕਰਦੇ ਰਿਹਾ ਕਰੋ, ਕਦੇ ਨਾ ਕਦੇ ਲਾਈਨ ਖਾਲੀ ਮਿਲਦੀ ਹੈ
2: ਤੇ ਲਾਉਣੇ ਹੀ ਰਹਿੰਦੇ ਆ।
1: ਜੀ ਜੀ ਜੀ ਜੀ, ਤੇ ਕਿਵੇਂ ਲੱਗਿਆ ਅੱਜ ਬੜੇ ਦਿਨਾਂ ਬਾਅਦ ਜੁੜ ਕੇ ਆਕਾਸ਼ਵਾਣੀ ਬਠਿੰਡਾ ਨਾਲ?
2: ਵਧੀਆ, ਬਹੁਤ ਵਧੀਆ ਲੱਗਾ ਜੀ, ਚੰਗਾ ਲੱਗਿਆ ਜੀ।
1: ਜੀ, ਤੇ ਅੱਜ ਕਿਹੜੇ ਗੀਤ ਦੀ ਬਾਈ ਜੀ ਫਰਮਾਇਸ਼ ਲੈ ਕੇ ਪਹੁੰਚੇ ਨੇ?
2: ਦੀਪ ਢਿੱਲੋਂ ਜੀ, ਮਨ ਕੇ ਟੁੱਟਦੇ ਜਾਂਦੇ ਗੀਤ।
1: ਬੜਾ ਪਿਆਰਾ ਗੀਤ ਸੀ ਨਾ, ਜਦੋਂ ਆਇਆ ਸੀ ਪਹਿਚਾਣ ਬਣਾਤੀ ਸੀ ਇਸ ਗੀਤ ਨੇ।
2: ਹਾਂਜੀ ਗੀਤ ਬਹੁਤ ਵਧੀਆ ਜੀ।
1: ਜੀ ਜੀ ਜੀ, ਦੀਪਕ ਢਿੱਲੋਂ ਹੋਰਾਂ ਦੀ ਪਹਿਚਾਣ ਬਣਾਉਣ ਵਾਲਾ ਗੀਤ ਹੈ ਇਹ, ਤੇ ਸੁਣੀਏ ਬਾਈ ਜੀ ਫਿਰ ਕੇ ਹੋਰ ਕੋਈ ਗੱਲਬਾਤ?
2: ਹਾਂਜੀ ਸੁਣਾ ਦਿਓ ਜੀ, ਸੁਣਾ ਦਿਓ। ਠੀਕ ਹੈ ਜੀ,
1: ਠੀਕ ਹੈ ਬਾਈ ਜੀ, ਸ਼ੁਕਰੀਆ ਤੁਸੀਂ ਜੁੜੇ ਸਾਡੇ ਨਾਲ, ਤੁਹਾਡਾ ਬਹੁਤ ਧੰਨਵਾਦ ਜੀ।

ਜੀ ਸਰੋਤਿਓ, ਇਹ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਪਹਿਲਾ ਭਾਗ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:29 ਤੇ 30 ਸਕਿੰਟ ਹੋ ਰਹੇ ਨੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਕਿ ਠੀਕ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸੋ ਆਓ ਪੰਜਾਬੀ ਵਿੱਚ ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਤਰਜੀਹ ਦੇ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦਾ ਨਵੀਂ ਦਿੱਲੀ ਵਿੱਚ ਵੀਅਤਨਾਮ ਦੇ ਵਿਦੇਸ਼ ਮੰਤਰੀ ਲੀ ਹੋਈ ਟਰੰਗ ਨਾਲ 19ਵੀਂ ਭਾਰਤ ਵੀਅਤਨਾਮ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਰਾਜਨੀਤਿਕ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਾਰਤ 'ਚ ਬਣੇ ਰੱਖਿਆ ਉਪਕਰਨਾਂ ਦੀ ਸਪਲਾਈ ਵਧਾਉਣ 'ਤੇ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਵਪਾਰ, ਨਿਵੇਸ਼ ਅਤੇ ਸਪਲਾਈ ਲੜੀ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਸ਼ਾਮੀ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੁਵੱਲੇ ਸਹਿਯੋਗ ਦੇ ਨਾਲ ਨਾਲ ਯੂਕਰੇਨ ਦੀ ਹਾਲਤ 'ਤੇ ਵੀ ਚਰਚਾ ਹੋਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIRRN ਜਲੰਧਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਦਾ ਸੱਭਿਆਚਾਰ ਅਤੇ ਸਾਹਿਤ ਇੱਕ ਕਮਲ ਦੀ ਤਰ੍ਹਾਂ ਹੈ, ਜਿਸ ਦੀ ਹਰੇਕ ਖੇਤਰੀ ਭਾਸ਼ਾ ਉਸਦੀ ਇੱਕ ਪੰਖੜੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਵੀ ਪੰਖੜੀ ਟੁੱਟ ਜਾਏ ਤਾਂ ਪੂਰੇ ਕਮਲ ਦੀ ਸੁੰਦਰਤਾ ਘੱਟ ਜਾਂਦੀ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਪੂਰਾ ਸਤਿਕਾਰ ਅਤੇ ਮਾਣ ਦਿੰਦਿਆਂ ਹਿੰਦੀ ਭੂਮੀ ਵਿੱਚ 2 ਦਿਨਾਂ ਹਿੰਦੀ ਦਿਵਸ ਅਤੇ ਰਾਜ ਦੇਸ਼ ਦੀ ਤਾਕਤ ਹੈ ਅਤੇ ਹਿੰਦੀ ਵੱਖ ਵੱਖ ਭਾਰਤੀ ਭਾਸ਼ਾਵਾਂ ਵਿਚਕਾਰ ਸੰਵਾਦ ਲਈ ਇੱਕ ਪ੍ਰਭਾਵਸ਼ਾਲੀ ਪੋਲ ਹੈ।
1: ਭਾਸ਼ਾ ਕਿਸੀ ਵੀ ਸਮਾਜ ਕੀ ਸਮ੍ਰਿਤੀ ਹੋਤੀ ਹੈ, ਉਸਕਾ ਆਤਮਬੋਧ ਹੋਤੀ ਹੈ। ਹਿੰਦੀ ਨੇ ਇਸ ਵਿਵਿਧਤਾ ਕੇ ਬੀਚ ਸੰਵਾਦ, ਸੰਪਰਕ ਔਰ ਸਮਨਵੇ ਕੀ ਭਾਸ਼ਾ ਕੇ ਰੂਪ ਮੇ ਦੇਸ਼ ਕੇ ਵਿਭਿੰਨ ਵਰਗੋ ਔਰ ਸਮੁਦਾਯੋ ਕੋ ਜੋੜਨੇ ਮੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਿੰਦੀ ਕਾ ਵਿਕਾਸ ਵੀ ਤਭੀ ਸਾਰਥਕ ਹੈ ਜਬ ਸਭੀ ਭਾਰਤੀਯ ਭਾਸ਼ਾਓ ਕੇ ਸਨਮਾਨ, ਸੰਰਕਸ਼ਣ ਔਰ ਸੰਵਰਧਨ ਕੇ ਸਾਥ ਆਗੇ ਬੜੇ।
0: ਸੰਸਥਾਵਾਂ ਤੇ ਵਿਅਕਤੀਆਂ ਨੂੰ ਰਾਜ ਭਾਸ਼ਾ ਦੇ ਖੇਤਰ ਵਿੱਚ ਉਹਨਾਂ ਦੇ ਸ਼ਾਨਦਾਰ ਕੰਮ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਰਕਾਰ ਨੇ ਨੇਪਾਲ ਬਿਜਲੀ ਅਥਾਰਟੀ ਨੂੰ ਇਸ ਸਾਲ 31 ਦਸੰਬਰ ਤੱਕ 18 ਘੰਟੇ ਰੋਜ਼ਾਨਾ ਬਿਜਲੀ ਬਰਾਮਦ ਕਰਨ ਦੀ ਆਗਿਆ ਦੇ ਦਿੱਤੀ ਹੈ। ਬਿਜਲੀ ਮੰਤਰਾਲੇ ਨੇ ਦੱਸਿਆ ਕਿ ਮੁਜ਼ੱਫਰਪੁਰ ਡਲਕੇਬਾਰ ਲਾਈਨ ਰਾਹੀਂ 600 ਮੈਗਾਵਾਟ ਤੱਕ ਅਤੇ ਟਨਕਪੁਰ ਮਹਿੰਦਰਨਗਰ ਲਾਈਨ ਰਾਹੀਂ 54 ਮੈਗਾਵਾਟ ਤੱਕ ਦੀ ਬਰਾਮਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲੀਆ ਹੜ੍ਹਾਂ ਨੇ ਨੇਪਾਲ ਦੇ ਪਣਬਿਜਲੀ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ, ਜਿਸ ਨਾਲ ਇਸ ਦੀ ਘਰੇਲੂ ਬਿਜਲੀ ਉਤਪਾਦਨ ਸਮਰੱਥਾ ਘੱਟ ਗਈ ਹੈ ਅਤੇ ਵਾਧੂ ਬਿਜਲੀ ਦੀਆਂ ਜ਼ਰੂਰਤਾਂ ਪੈਦਾ ਹੋ ਗਈਆਂ ਨੇ। ਇਹ ਪ੍ਰਵਾਨਗੀ ਨੇਪਾਲ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਆਪਣੀਆਂ ਬਿਜਲੀ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ ਅਤੇ ਭਾਰਤ ਅਤੇ ਨੇਪਾਲ ਵਿਚਕਾਰ ਨੇੜਲੇ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਊਰਜਾ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ। ਮੁੱਖ ਚੋਣ ਕਮਿਸ਼ਨਰ ਗਿਆਨਾਸ਼ ਕੁਮਾਰ ਅੱਜ 3 ਦਿਨਾਂ ਦੌਰੇ 'ਤੇ ਥਿੰਫੂ ਪਹੁੰਚ ਗਏ ਨੇ। ਇਸ ਦੌਰਾਨ ਉਹ ਥਿੰਫੂ ਵਿੱਚ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਨਾਲ ਮੁਲਾਕਾਤ ਕਰਨਗੇ। ਚੋਣ ਕਮਿਸ਼ਨ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਪ੍ਰੋਗਰਾਮ ਭਾਲ ਕੇ ਪਾਰੋ ਦੇ ਜਿਗਮੇ ਸਿੰਘਮੇ ਵਾਂਗਚੁਕ ਸਕੂਲ ਆਫ ਲਾਅ ਵਿਖੇ ਭੂਟਾਨ ਦੀ ਰਾਸ਼ਟਰੀ ਵੋਟਰ ਦਿਵਸ ਦਾ ਸਮਾਰੋਹ ਹੋਏਗਾ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ 16 ਮਾਰਚ 2022 ਤੋਂ 11 ਸਤੰਬਰ 2026 ਤੱਕ ਦੇ 4 ਸਾਲਾਂ ਤੋਂ ਵੱਧ ਸਮੇਂ ਦੌਰਾਨ ਕੀਤੀ ਗਈ ਕਾਰਵਾਈ ਦੌਰਾਨ 92 ਦਹਿਸ਼ਤਗਰਦੀ ਮੋਡਿਊਲਾਂ ਦਾ ਪਰਦਾਫਾਸ਼ ਕਰਕੇ 686 ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਵਿੰਗ ਨੇ ਇਸ ਸਮੇਂ ਦੌਰਾਨ 53 ਦਹਿਸ਼ਤਗਰਦ ਮੋਡਿਊਲਾਂ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਕੇ ਵੱਡੇ ਦਹਿਸ਼ਤਗਰਦ ਹਮਲਿਆਂ ਨੂੰ ਟਾਲਿਆ ਹੈ। ਪੰਜਾਬ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ AK-47 ਅਤੇ ਹੋਰ ਘਾਤਕ ਰਾਈਫਲਾਂ, ਰਿਵਾਲਵਰਾਂ ਅਤੇ IED ਸਮੇਤ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ 28 ਕਿਲੋਗ੍ਰਾਮ ਤੋਂ ਵੱਧ RDX ਅਤੇ ਹੋਰ ਵਿਸਫੋਟਕਾਂ ਨਾਲ 131 ਹੈਂਡ ਗ੍ਰਨੇਡ ਅਤੇ 6 RPG ਲਾਂਚਰ ਵੀ ਜ਼ਬਤ ਕੀਤੇ ਗਏ। ਪੁਲਿਸ ਮੁਖੀ ਨੇ ਦੱਸਿਆ ਕਿ ਸਤੰਬਰ 2024 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਵੱਖ ਵੱਖ ਪੁਲਿਸ ਥਾਣਿਆਂ ਸਮੇਤ 43 ਦਹਿਸ਼ਤਗਰਦ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਇਨ੍ਹਾਂ ਸਾਰੇ ਮਾਮਲਿਆਂ ਨੂੰ ਰਿਕਾਰਡ ਸਮੇਂ ਵਿੱਚ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਤਹਿਤ ਲਗਭਗ 80,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 3,800 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੀ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ 2026 ਦਾ ਅੱਜ ਲੋਗੋ ਜਾਰੀ ਕੀਤਾ। ਪੰਜਾਬ ਪਹਿਲੀ ਵਾਰ ਇਸ ਪ੍ਰਤਿਸ਼ਠਿਤ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਹੈ। ਜਲੰਧਰ ਤੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਉਦਘਾਟਨੀ ਸਮਾਰੋਹ ਅਤੇ ਲੀਗ ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦਕਿ ਮੋਹਾਲੀ ਦਾ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਸੈਮੀਫਾਈਨਲ ਮੈਚਾਂ ਅਤੇ ਫਾਈਨਲ ਮੈਚ ਦੀ ਮੇਜ਼ਬਾਨੀ ਕਰੇਗਾ। ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਸਮੇਤ 6 ਟੀਮਾਂ ਦੀਆਂ ਹਾਕੀ ਟੀਮਾਂ ਹਿੱਸਾ ਲੈਣਗੀਆਂ। ਏਸ਼ੀਆ ਦੇ ਸਰਵੋਤਮ ਹਾਕੀ ਖੇਡਣ ਵਾਲੇ ਦੇਸ਼ਾਂ ਵਿੱਚੋਂ ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਚੀਨ ਵੀ ਮੁਕਾਬਲੇ 'ਚ ਹਿੱਸਾ ਲੈਣਗੇ, ਜਦਕਿ ਓਮਾਨ ਅਤੇ ਬੰਗਲਾਦੇਸ਼ ਰਿਜ਼ਰਵ ਟੀਮਾਂ ਹੋਣਗੀਆਂ।

0: ਭਾਰਤੀ ਰਿਜ਼ਰਵ ਬੈਂਕ ਨੇ ਸਾਈਬਰ ਧੋਖਾਧੜੀ ਅਤੇ ਵਿਵਾਦ ਅਤੇ ਲੈਣ ਦੇਣ ਨੂੰ ਰੋਕਣ ਲਈ ਇੱਕ ਨਵੇਂ ਢਾਂਚੇ ਦਾ ਖਰੜਾ ਜਾਰੀ ਕੀਤਾ ਹੈ। ਇਸ ਤਹਿਤ ਬੈਂਕ ਪੂਰੇ ਖਾਤੇ ਦੀ ਬਜਾਏ ਸਿਰਫ਼ ਵਿਵਾਦ ਅਤੇ ਲੈਣ ਦੇਣ ਦੀ ਰਕਮ 'ਤੇ ਅਸਥਾਈ ਤੌਰ 'ਤੇ ਰੋਕ ਲਾਏਗਾ। ਇਹ ਸਿਰਫ਼ ਉਦੋਂ ਹੀ ਕੀਤਾ ਜਾਏਗਾ ਜਦ 1000 ਰੁਪਏ ਜਾਂ ਇਸ ਤੋਂ ਵੱਧ ਦੇ ਅਸਧਾਰਨ ਤਬਾਦਲੇ ਦੇ ਮਿਊਲ ਅਕਾਊਂਟ ਜਾਂ ਸਾਈਬਰ ਧੋਖਾਧੜੀ ਨਾਲ ਜੁੜੇ ਹੋਣ ਦਾ ਸ਼ੱਕ ਹੋਏ। ਬੈਂਕਾਂ ਨੂੰ ਉਹਨਾਂ ਰਕਮਾਂ ਦੀ ਪਛਾਣ ਕਰਨ ਲਈ AI ਅਧਾਰਿਤ ਲੈਣ ਦੇਣ ਨਿਗਰਾਨੀ ਪ੍ਰਣਾਲੀਆਂ ਦੀ ਵਰਤੋਂ ਕਰਨ ਦੀ ਲੋੜ ਹੋਏਗੀ ਜੋ ਗਾਹਕ ਦੀ ਪ੍ਰੋਫਾਈਲ ਨਾਲ ਮੇਲ ਨਹੀਂ ਖਾਂਦੀਆਂ ਜਾਂ ਜਾਣੇ ਪਛਾਣੇ ਸਾਈਬਰ ਧੋਖਾਧੜੀ ਨੈਟਵਰਕਾਂ ਨਾਲ ਜੁੜੀਆਂ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਅਮਰੀਕਾ ਦੇ ਇੱਕ ਵਿਸ਼ਲੇਸ਼ਕ ਨੇ 18ਵੇਂ ਬ੍ਰਿਕਸ ਸਿਖਰ ਸੰਮੇਲਨ ਨੂੰ ਬਹੁਤ ਸਫਲ ਦੱਸਦਿਆਂ ਕਿਹਾ ਹੈ ਕਿ ਨਵੀਂ ਦਿੱਲੀ ਐਲਾਨਨਾਮਾ ਵੱਖੋ ਵੱਖਰੇ ਵਿਚਾਰਾਂ ਵਾਲੇ ਦੇਸ਼ਾਂ ਵਿਚਕਾਰ ਸਹਿਮਤੀ ਬਣਾਉਣ ਦੀ ਭਾਰਤ ਦੀ ਯੋਗਤਾ ਨੂੰ ਦਰਸਾਉਂਦਾ ਹੈ। ਸਰਕਾਰ ਨੇ ਕਿਹਾ ਕਿ ਫੌਜ ਦੇ ਅਣਥਕ ਯਤਨਾਂ ਸਦਕਾ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਨਵੀਂ ਦਿੱਲੀ ਵਿੱਚ ਵੀਅਤਨਾਮ ਦੇ ਵਿਦੇਸ਼ ਮੰਤਰੀ ਨਾਲ 19ਵੀਂ ਭਾਰਤ ਵੀਅਤਨਾਮ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ ਹੈ ਤੇ ਸਰਕਾਰ ਨੇ ਨੇਪਾਲ ਬਿਜਲੀ ਅਥਾਰਟੀ ਨੂੰ ਇਸ ਸਾਲ 31 ਦਸੰਬਰ ਤੱਕ 18 ਘੰਟੇ ਰੋਜ਼ਾਨਾ ਬਿਜਲੀ ਬਰਾਮਦ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:40 ਤੇ 10 ਸਕਿੰਟ ਹੋ ਰਹੇ ਨੇ। ਹੁਣ ਇੱਕ ਵਾਰ ਫਿਰ ਤੋਂ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਦੂਜੇ ਭਾਗ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਸਰੋਤਿਓ, ਤੁਸੀਂ ਡਾਇਲ ਕਰੋਗੇ 0164-2240-331 ਤੇ ਜੁੜ ਜਾਓਗੇ ਆਪਣੇ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਨਾਲ ਅਤੇ ਕਰਾਂਗੇ ਦਿਲ ਦੀਆਂ ਗੱਲਾਂ ਬਾਤਾਂ ਸਾਂਝੀਆਂ ਅਤੇ ਨਾਲ ਨਾਲ ਗੀਤ ਸੰਗੀਤ ਹੋਏਗਾ ਤੁਹਾਡੀ ਸਾਰਿਆਂ ਦੀ ਪਸੰਦ 'ਤੇ। ਸੋ ਪਹਿਲੇ ਸਰੋਤਾ ਨੇ ਸਾਡੇ ਨਾਲ ਰਾਬਤਾ ਕੀਤਾ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ।
2: ਹੈਲੋ ਜੀ,
1: ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ, ਆਵਾਜ਼ ਜਾਣੀ ਪਹਿਚਾਣੀ ਹੈ ਜੀ ਮੱਲੇ ਵਾਲਿਆਂ ਦੀ।
2: ਹਾਂਜੀ, ਜੋਧਾ ਸਿੰਘ ਮੱਲਾ, ਪਿੰਡ ਮੱਲਾ, ਨੇੜੇ ਬਾਜਾਖਾਨਾ ਜੀ।
1: ਜੀ, ਬਹੁਤ ਬਹੁਤ ਸਵਾਗਤ ਬਾਪੂ ਜੀ। ਪੂਰਾ ਨਾਮ ਵੀ ਦੱਸੋ, ਕੀ ਹੈ ਤੁਹਾਡਾ?
2: ਪੂਰਾ ਨਾਮ ਮੇਰਾ ਜੀ ਬਾਬੂ ਸਿੰਘ ਆ ਕਾਗਜ਼ਾਂ ਦੇ ਵਿੱਚ।
1: ਜੀ, ਬਾਬੂ ਸਿੰਘ ਤੇ ਯੋਧਾ ਸਿੰਘ ਮੱਲਾ ਪਿੰਡ ਦੇ ਨਾਮ ਨਾਲ ਤੁਹਾਨੂੰ ਜਾਣਿਆ ਜਾਂਦਾ ਨਾ,
2: ਮਸ਼ਹੂਰ ਆ। ਹਾਂਜੀ
1: ਜੀ। ਹੋਰ ਫਿਰ ਕਿਵੇਂ ਚੱਲਦੇ ਨੇ, ਕਿਵੇਂ ਚੱਲਦੇ ਨੇ ਪੁਰਾਣੇ ਰਿਕਾਰਡ ਆਪਣੇ?
2: ਬਹੁਤ ਵਧੀਆ ਚੱਲਦਾ ਜੀ, ਹੁਣ ਗਰੁੱਪਾਂ ਦੇ ਵਿੱਚ ਇਸ ਵੇਲੇ ਸ਼ਾਮ ਸੁਹਾਣੀ ਮੈਂ ਵੀ ਸ਼ੁਰੂ ਕਰ ਰੱਖਿਆ।
1: ਜੀ ਜੀ ਜੀ ਜੀ।
2: ਇੱਧਰ ਥੋੜਾ ਜਿਹਾ ਮੇਰਾ ਘੱਟ ਗਿਆ ਰੁਝਾਨ, ਤੇ ਅੱਜ ਤੁਸੀਂ ਆਏ ਕਰਕੇ ਮੈਂ ਆਖਿਆ ਵੀ ਅੱਜ ਤਾਂ ਲਾਉਂਗਾ ਹੀ, ਵੇਖੀ ਜਾਊ ਕੁਛ ਹੋ ਜੇ।
1: ਧੰਨ ਭਾਗ ਸਾਡੇ ਬਾਪੂ ਜੀ, ਧੰਨ ਭਾਗ।
2: ਹਾਂ, ਬੜੇ ਚਿਰ ਬਾਅਦ ਆਏ ਆ ਤੁਸੀਂ।
1: ਜੀ ਜੀ ਜੀ। ਨਹੀਂ, ਮੈਂ ਪਿਛਲੇ ਹਫਤੇ ਵੀ ਲਵਾ ਕੇ ਗਿਆ ਹਾਜ਼ਰੀ, ਪਿਛਲਾ ਪੂਰਾ ਮਹੀਨਾ ਇੱਥੇ ਹੀ ਰਿਹਾ ਮੈਂ ਤੁਹਾਡੇ ਕੋਲ। ਬਿਲਕੁਲ ਬਿਲਕੁਲ, ਉਹ ਨਾਲ ਰਹਿ ਕੇ ਫਿਰ ਗੁਣ ਸਿੱਖ ਜਾਂਦੇ ਜੀ ਸਾਰਿਆਂ ਦਾ, ਜਿਹੜੇ ਕਿਉਂਕਿ ਸਾਡੇ ਕਈ ਪੁਰਾਣੇ ਕਈ ਅਨਾਊਂਸਰ ਬਹੁਤ ਵਧੀਆ ਨੇ ਸਾਡੇ ਪੁਰਾਣੇ ਵੀ, ਤੇ ਬੜੇ ਪਿਆਰ ਨਾਲ ਸਿਖਾ ਰਹੇ ਨੇ ਨਵਿਆਂ ਨੂੰ ਵੀ। ਜੀ, ਬਾਕੀ ਸਾਡੇ ਸ਼ਰਮਾ ਜੀ ਦਾ ਜਿਹੜਾ ਦਿਸ਼ਾ ਨਿਰਦੇਸ਼ਨ ਹੈ ਤੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀਆਂ ਕਲਾਸਾਂ ਲੱਗ ਰਹੀਆਂ, ਸਿੱਖ ਰਹੇ ਨੇ, ਟ੍ਰੇਨਿੰਗ ਹੋ ਰਹੀ ਆ, ਉਹ ਬਹੁਤ ਵਧੀਆ ਚੱਲ ਰਹੀ ਆ।
2: ਤੇ ਅੱਜ ਸ਼ਰਮਾ ਜੀ ਦਾ ਕਿਆ ਕਹਿਣਾ ਜੀ, ਬਹਿਜਾ ਬਹਿਜਾ ਕਰਾਈ ਜਾਂਦੇ ਆ ਜੀ, ਜੋਹਰੀ ਆ ਉਹ ਪਛਾਣਦੇ ਆ,
1: ਬਿਲਕੁਲ
2: ਪਛਾਣ ਕੇ ਤੇ ਉਹਨਾਂ ਨੂੰ ਬਸ ਤਰਾਸੀ ਜਾਂਦੇ ਆ।
1: ਜੀ ਜੀ ਜੀ ਜੀ। ਤੇ ਅੱਜ ਫਿਰ ਕਿਹੜੇ ਗੀਤ ਦੀ ਬਾਪੂ ਜੀ ਫਰਮਾਇਸ਼ ਲੈ ਕੇ ਪਹੁੰਚੇ ਹੋ?
2: ਗੀਤ ਜੀ ਜਿਹੜਾ ਮਰਜ਼ੀ ਸੁਣਾ ਦੋ, ਅੱਜ ਤਾਂ ਮੈਨੂੰ ਖੁਸ਼ੀ ਇੰਨੀ ਆ ਵੀ ਤੁਹਾਡੇ ਨਾਲ ਗੱਲ ਹੋ ਗਈ, ਬਹੁਤ ਚਿਰ ਬਾਅਦ ਹੋਈ ਹੈ ਮੇਰੇ ਹਿਸਾਬ ਚ।
1: ਚਲੋ, ਧੰਨ ਭਾਗ ਜੀ, ਕੋਈ ਗੱਲ ਨੀ, ਤੁਸੀਂ ਇੰਨਾ ਪਿਆਰ ਇੰਨਾ ਤੁਸੀਂ ਆਪਣਾ ਇੱਜ਼ਤ ਮਾਨ ਦਿੰਦੇ ਹੋ, ਔਰ ਅਸੀਂ ਵੀ ਤੁਹਾਡਾ ਬਹੁਤ ਸਤਿਕਾਰ ਕਰਦੇ ਹੋ, ਸਾਡੇ ਤੁਸੀਂ ਵੱਡੇ ਹੋ ਔਰ ਸਾਡੇ ਨਾਲ ਹਮੇਸ਼ਾ ਖੜੇ ਹੋ, ਜੁੜੇ ਹੋ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਬਾਪੂ ਯੋਧਾ ਸਿੰਘ ਜੀ ਪਿੰਡ ਮੱਲਾ ਤੋਂ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ।
2: ਕਿਤੇ ਮਾਰ ਲਓ ਗੇੜਾ ਜੀ।
1: ਜੀ ਜੀ ਜੀ, ਜ਼ਰੂਰ ਜ਼ਰੂਰ ਜੀ ਜ਼ਰੂਰ, ਸ਼ੁਕਰੀਆ ਜੀ, ਸ਼ੁਕਰੀਆ।
2: ਓਕੇ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।

0: ਜੀ ਸਰੋਤੋ ਇੱਕ ਵਾਰ ਫਿਰ ਦੱਸ ਦਈਏ ਜੀ, ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:47 ਹੋ ਚੁੱਕੇ ਨੇ ਜੀ, ਅਤੇ ਅਗਲੇ ਸਰੋਤਾ ਸਾਡੇ ਨਾਲ ਲਾਈਨ 'ਤੇ ਬਣੇ ਹੋਏ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ, ਅਤੇ ਉਹਨਾਂ ਤੋਂ ਗੀਤ ਵੀ ਪੁੱਛਾਂਗੇ ਕਿਹੜਾ ਸੁਣਨਗੇ। ਹੈਲੋ,
1: ਹੈਲੋ। ਹਾਂ ਪੁੱਤ, ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਰੇ ਸਟਾਫ ਨੂੰ ਮੇਰੇ ਦੋਨੇ ਹੱਥ ਜੋੜ ਕੇ,
0: ਸਤਿ ਸ਼੍ਰੀ ਅਕਾਲ ਜੀ
1: ਸੁਣਨਾ ਹੈ
0: ਮਾਤਾ ਜੀ।
1: ਸਰੋਤਿਆਂ ਨੂੰ ਪੁੱਤ।
0: ਸਤਿ ਸ਼੍ਰੀ ਅਕਾਲ ਮਾਤਾ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਪੁੱਤ, ਤੁਹਾਡੇ ਨਾਲ ਗੱਲ ਜੋ ਗੱਲ ਹੋ ਜਾਂਦੀ ਹੈ ਉਦੋਂ ਹੀ ਵਾਹ ਸੁਣੇ ਹਾਲ ਹੋ ਜਾਂਦੇ
0: ਜੀ,
1: ਨੇ।
0: ਤੇ ਸਾਡੇ ਮਾਤਾ ਜੀ ਮਹਿਮਾ ਸਵਾਈ ਤੋਂ ਜੁੜੇ ਨੇ, ਤੇ ਇੱਕ ਵਾਰੀ ਨਾਮ ਆਪਦਾ ਤੁਸੀਂ ਦੱਸ ਦਿਓ ਸਾਡੇ ਸਰੋਤਿਆਂ ਨੂੰ, ਵੈਸੇ ਤਾਂ ਸਾਰੇ
1: ਮੇਰਾ ਨਾਮ
0: ਜਾਣਦੇ
1: ਜੀ
0: ਆ
1: ਗੁਰਦੇਵ ਕੌਰ,
0: ਜੀ।
1: ਸਵਾਈ ਮਹਿਮਾ, ਜ਼ਿਲ੍ਹਾ ਬਠਿੰਡਾ।
0: ਵਾਹ ਜੀ ਵਾਹ, ਤੇ ਗੁਰਦੇਵ ਕੌਰ ਮਾਤਾ ਜੀ ਹੈ ਨਾ, ਦਿਲ ਤੁਹਾਡਾ ਬਹੁਤ ਕਰਦਾ ਰਹਿੰਦਾ ਆਕਾਸ਼ਵਾਣੀ ਐਫ ਐਮ ਬਠਿੰਡਾ ਨਾਲ ਜੁੜਦੇ ਰਹੀਏ, ਹੈ ਨਾ, ਗੱਲਾਂ ਬਾਤਾਂ
1: ਹਾਂ
0: ਕਰਦੇ
1: ਪੁੱਤ,
0: ਰਹੀਏ।
1: ਹਾਂ।
0: ਚਲੋ, ਤੇ ਬਹੁਤ
1: ਮੈਂ ਜਦੋਂ ਨੌਸਰਾ ਜਾਂਦਾ ਨਾ, ਮੇਰੇ
0: ਜੀ
1: ਦਿਲ ਨਾਲ ਗੱਲਾਂ ਕਰਨ ਵਾਲਾ ਤੇ ਦਿਲ ਆਪੇ ਮੱਲੋ ਮੱਲੀ ਖੋਹ ਪੈਣ ਲੱਗ ਜਾਂਦੀ, ਇਹਦੇ ਨਾਲ ਗੱਲਾਂ ਜ਼ਰੂਰ ਕਰਨੀਆਂ ਕਰਨੀਆਂ।
0: ਜੀ ਜੀ, ਬਹੁਤ ਸ਼ੁਕਰੀਆ ਜੀ,
1: ਹਾਂ,
0: ਇੰਨਾ ਪਿਆਰ
1: ਪੁੱਤਾਂ
0: ਕਰਦੇ ਹੋ
1: ਦੀਆਂ
0: ਸਾਰੇ ਨੌਸਰਾਂ ਨੂੰ।
1: ਅੰਗੂ ਹੋ ਜਾਂਦਾ ਵੀ ਗੱਲ ਕਰ ਲਈ ਤੇ ਹੁਣ ਸੂਰੀ ਜੀ ਆ ਜੂਗੀ।
0: ਜੀ ਜੀ ਜੀ ਜੀ ਜੀ ਜੀ
1: ਹਾਂ ਪੁੱਤਾਂ,
0: ਨਹੀਂ, ਚਲੋ
1: ਹੋਰ।
0: ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਇੰਨੇ ਪ੍ਰੇਮ ਨਾਲ ਸਾਰਿਆਂ ਨੂੰ ਸੁਣਦੇ ਹੋ,
1: ਹਾਂ
0: ਮਿਹਨਤ
1: ਪੁੱਤ ਮੈਂ,
0: ਹਰ ਕੋਈ ਕਰ ਰਿਹਾ ਨਾ ਆਪਣੀ ਆਪਣੀ ਜਗ੍ਹਾ ਤੇ।
1: ਹਾਂ,
0: ਔਰ
1: ਮੈਂ ਤਾਂ ਸੋਹਾ ਲਾ ਲੈਂਦੀ ਹਾਂ ਪੁੱਤ,
0: ਜੀ
1: ਜਿਹੜੀ ਪਹਿਲਾਂ ਸੱਜਰੀ ਸਵੇਰਾ ਤਾਂ ਟੱਪ ਜਾਂਦੀ ਹੈ, ਇੱਕ
0: ਠੀਕ ਹੈ,
1: ਤੜਕੇ ਉੱਠ ਕੇ ਨਾ ਨੂ ਕੇ ਫਿਰ ਆਪਦਾ
0: ਤਿਆਰ ਵਿਆਰ ਹੁੰਦਾ
1: ਭਜਨ ਕਰ
0: ਨਾ,
1: ਲਈਦਾ ਆਪਦਾ। ਹਾਂ
0: ਇਹ ਵੀ ਜ਼ਰੂਰੀ ਹੈ, ਰੱਬ ਦਾ ਨਾਮ ਵੀ ਜ਼ਰੂਰੀ ਹੈ।
1: ਹਾਂ, ਉਦੋਂ ਬਾਅਦ ਫਿਰ ਸੁਣਦੀ ਹੈ
0: ਜੀ ਜੀ
1: ਸੱਜਰੀ ਸਵੇਰ ਸੁਣਦੀ ਹੈ, ਫਿਰ ਉਦੋਂ ਬਾਅਦ ਚੱਲ ਪੈਂਦਾ।
0: ਹਾਂ, ਉਹ 'ਚ ਕਾਫੀ ਸਾਰੀਆਂ ਜਾਣਕਾਰੀਆਂ
1: ਹਾਂ
0: ਸਾਂਝੀਆਂ ਕੀਤੀਆਂ।

0: ਕਿਸਾਨਾਂ ਲਈ ਹੈ, ਕੋਈ ਨੌਜਵਾਨਾਂ ਲਈ ਹੈ,
1: ਕੋਈ ਸਿਹਤ ਬਾਰੇ
0: ਚਲੋ ਸ਼ੁਕਰੀਆ ਜੀ ਤੁਹਾਡਾ ਮਾਤਾ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਜਾਂਦੇ ਜਾਂਦੇ ਫਿਰ ਅੱਜ ਗੀਤ ਦੱਸ ਦੋ ਜੀ ਕਿਹਨਾਂ ਦੀ ਆਵਾਜ਼ ਸੁਣੋਗੇ
1: ਸਲਿੰਦਰ ਕੌਰ ਦਾ ਸੁਣਾ ਦਿਓ ਪੁੱਤ ਆਇਓ ਮੇਰੇ ਡਾਢੇ ਰੱਬਾ ਧੀਆਂ ਜੰਮੀਆਂ ਕਿੰਨਾ ਨੇ ਲੈ ਜਾਣੀਆਂ
0: ਜੀ ਜੀ ਜੀ ਬਹੁਤ ਸ਼ੁਕਰੀਆ ਮਾਤਾ ਜੀ ਤੁਸੀਂ ਸਾਡੇ ਨਾਲ ਗੁਰਦੇਵ ਕੌਰ ਜੀ ਜੁੜੇ ਤੁਹਾਡਾ ਬਹੁਤ
1: ਧੰਨਵਾਦ
0: ਧੰਨਵਾਦ ਸ਼ੁਕਰੀਆ ਲਓ ਜੀ ਸਰੋਤਿਓ ਮਾਤਾ ਗੁਰਦੇਵ ਕੌਰ ਪਿੰਡ ਮਹਿਮਾ ਸਵਾਈ ਤੋਂ ਸਾਡੇ ਨਾਲ ਜੁੜੇ ਇਹਨਾਂ ਦੀ ਪਸੰਦ ਤੇ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਇਹ ਗੀਤ

0: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ ਜੀ। 0164-2240-331 ਨੰਬਰ ਸਾਡੇ ਕੋਲ ਡਾਇਲ ਹੋ ਚੁੱਕਿਆ ਜੀ। ਵੇਖਦੇ ਹਾਂ ਕੌਣ ਅਤੇ ਕਿੱਥੋਂ ਸੱਜਣ ਸਾਡੇ ਨਾਲ ਜੁੜੇ ਨੇ। ਹੈਲੋ,
1: ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ?
1: ਸਰ ਜੀ, ਮੈਂ ਮਲਕੀਤ ਸਿੰਘ ਕੋਠੇ ਕਾਮ ਹੈ ਕਿ ਨੇੜੇ ਖਾਦ ਫੈਕਟਰੀ ਸੇਵੀਆਂ ਰੋਡ ਬਠਿੰਡਾ।
0: ਵਾਹ ਜੀ ਵਾਹ, ਜਮਾਂ ਨਾਲ ਹੀ ਬੈਠੇ ਹੋ ਫਿਰ ਤਾਂ ਬਠਿੰਡਾ ਦੇ।
1: ਨਾਲ ਹੀ ਗਵਾਂਢੀ ਤਾਂ
0: ਜੀ
1: ਹੈਗੇ
0: ਜੀ ਜੀ ਜੀ
1: ਜੀ
0: ਜੀ ਚਲੋ, ਅਤੇ ਕੀ ਹਾਲ ਚਾਲ ਹੈ ਬਾਈ ਮਲਕੀਤ ਸਿੰਘ ਜੀ?
1: ਸਰ ਜੀ, ਬਹੁਤ ਵਧੀਆ ਹੈ ਤੇ ਦਿਹਾੜੀ ਕਰੀ ਇਹਨੇ ਠੇਕੇਦਾਰਾਂ ਕੋਲੇ।
0: ਜੀ ਜੀ ਜੀ ਚਲੋ, ਮਿਹਨਤ ਹੈ ਦੇਖੋ ਜੀ, ਕੋਈ ਕਿਤੇ ਕਰ ਰਿਹਾ ਮਿਹਨਤ, ਕੋਈ ਕਿਤੇ ਕਰ ਰਿਹਾ, ਹੈ ਨਾ।
1: ਮੈਂ ਤਾਂ ਕਰੇਨ ਵਿੱਚ ਵੀ ਰੇਡੀਓ ਰੱਖੇ ਸੀ, ਘਰੇ ਵੀ ਰੇਡੀਓ ਰੱਖਿਆ ਹੋਇਆ।
0: ਅੱਛਾ,
1: ਹਾਂ,
0: ਬੜਾ
1: ਤੇ ਮੈਂ
0: ਲਗਾਵ,
1: ਫੋਨ ਤੇ
0: ਬੜਾ
1: ਸੁਣ
0: ਪਿਆਰ ਆ
1: ਰਿਹਾ।
0: ਤੁਹਾਨੂੰ, ਹੈ ਨਾ,
1: ਮੈਨੂੰ
0: ਰੇਡੀਓ ਨਾਲ।
1: ਰੇਡੀਓ ਭਾਈ ਮੈਂ ਪਿਆਰ ਆ ਜੀ, ਮੈਂ ਤਾਂ ਰਿਸ਼ਤੇਦਾਰ ਨੂੰ ਜਦੋਂ ਕੋਈ ਫੰਕਸ਼ਨ ਰੇਡੀਓ ਵੰਡ ਕੇ ਆਉਣਾ ਹੁੰਦਾ।
0: ਅੱਛਾ ਜੀ,
1: ਹਾਂਜੀ,
0: ਕਿਆ ਬਾਤ ਹੈ, ਬਹੁਤ ਸੋਹਣੀ
1: ਮੈਂ ਕਿਹਾ
0: ਗੱਲ ਹੈ।
1: ਸੁਣਿਆ ਕਰੋ,
0: ਹਾਂ, ਚੰਗੀ ਚੀਜ਼ ਨਾਲ
1: ਜਿੱਥੋਂ
0: ਜੁੜਨਾ
1: ਮੈਂ ਹੁਣ
0: ਚਾਹੀਦਾ।
1: ਤੁਸੀਂ ਦੱਸੋਗੇ, ਕਹੋਗੇ ਕੀ ਕਹਿੰਦਾ, ਵਾਲ ਵੂਲ ਕਟਾਉਣੇ ਆ ਨਾ, ਮੈਂ ਨਾਈ ਦੀ ਦੁਕਾਨ ਤੇ ਉਹ ਡੈਸਕ ਡਿਸਕ੍ਰਾਈਬ, ਮੈਂ ਤੂੰ ਰੇਡੀਓ ਰੱਖ ਇੱਥੇ।
0: ਠੀਕ ਹੈ ਜੀ, ਇਹ ਬਹੁਤ ਜਗ੍ਹਾ ਚੱਲਦਾ ਰੇਡੀਓ ਅੱਜ ਕੱਲ੍ਹ, ਵੈਸੇ ਟੀਵੀ ਚੱਲ ਰਿਹਾ ਹੈਗਾ।

0: ਜ਼ਿਆਦਾਤਰ ਜਿੱਥੇ ਵੀ ਹੇਅਰ ਡਰੈਸਰ ਦੀ ਸ਼ੌਪ
1: ਸਾਡੇ
0: ਆਉਂਦੀ ਹੈ।
1: ਟੀਵੀ ਟੋ ਵਿੱਚ ਕੁਛ ਨਹੀਂ ਆਪਸ਼ਨ ਹੈਗਾ
0: ਜੀ,
1: ਲਾਉਣੇ
0: ਨਹੀਂ ਉਹ ਬਸ
1: ਤੋਂ
0: ਟੀਵੀ ਦੇਖਣਾ ਨਹੀਂ ਹੁੰਦਾ, ਉਹ ਗਾਣੇ ਵਗੈਰਾ ਹੀ ਲੱਗੇ ਹੁੰਦੇ ਉਹਨਾਂ ਕੋਲੇ, ਤੇ ਬਸ ਉਹ ਜਿਹੜਾ ਬੰਦਾ ਬੈਠਾ ਬੋਰ ਨਹੀਂ ਹੁੰਦਾ, ਤਾਂ ਕਿ ਅਗਲੇ ਨੂੰ ਐ ਨਾ ਲੱਗੇ ਵੀ ਮੇਰੀ ਵਾਰੀ ਕਦੋਂ ਆਉਣੀ ਆ, ਉਹ ਟੀਵੀ ਦੇ ਜਾਂ ਗੀਤ ਦੇ ਲਾਲਚ 'ਚ ਬੈਠਾ ਰਹਿੰਦਾ ਬਸ, ਜ਼ਿਆਦਾਤਰ ਇਹ ਚੱਲ ਰਿਹਾ।
1: ਰੇਡੀਓ ਤੇ
0: ਹਾਂ
1: ਨਾ, ਰੇਡੀਓ ਰੱਖੋ
0: ਹਾਂ
1: ਵੀਰੋ
0: ਰੇਡੀਓ
1: ਸਾਰੇ ਮੇਰੇ
0: ਜਿੱਥੇ
1: ਭਰਾ
0: ਇਕਾਂਤ
1: ਦੇ।
0: ਜੇ ਵਾਲਾ ਕੰਮ ਨਾ, ਇੱਥੇ ਇਕੱਲਾ ਬੰਦਾ ਬੈਠਾ, ਮੰਨ ਲਓ ਕੋਈ ਮੇਰੇ ਵਰਗਾ ਕੋਈ ਸਿਲਾਈ ਦਾ ਕੰਮ ਕਰ ਰਿਹਾ ਭਰਾ, ਕੋਈ ਲੱਕੜ ਦਾ ਕੰਮ ਇਕੱਲਾ ਬੰਦਾ ਕਰੀ ਜਾਂਦਾ, ਕੋਈ ਕਾਰ ਤੇ ਇਕੱਲਾ ਜਾਈ ਜਾਂਦਾ, ਉਹ ਫਿਰ ਜਦੋਂ ਇਕੱਲਾ ਜਿਹਾ ਬੰਦਾ ਬੈਠਾ ਉਦੋਂ ਜ਼ਿਆਦਾ ਸੁਣਦਾ, ਜਦੋਂ ਇਕੱਠੇ ਬੈਠੇ ਉਦੋਂ ਫਿਰ ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ, ਫਿਰ ਰੇਡੀਓ 'ਚੋਂ ਧਿਆਨ ਹਟ ਜਾਂਦਾ।
1: ਹਾਂਜੀ, ਰਿਸ਼ਤੇਦਾਰੀਆਂ ਚ
0: ਹਾਂ
1: ਜਾਈਏ, ਤੁਸੀਂ ਦੇਖੋ
0: ਜੀ,
1: ਆਪਦਾ ਆਪਦਾ ਫੋਨ ਲੈ ਕੇ ਆਪਦਾ ਕੋਈ ਗੱਲ
0: ਹਾਂ ਬਿਲਕੁਲ
1: ਕਰਦਾ,
0: ਬਿਲਕੁਲ,
1: ਜੇਕਰ
0: ਮੈਂ
1: ਕੋਈ
0: ਉਸੇ ਗੱਲ 'ਤੇ ਹੀ ਆਉਣ ਲੱਗਿਆ ਸੀ, ਮੈਂ ਵੀ ਅੱਜ ਕੱਲ੍ਹ ਜੇ ਤੁਸੀਂ ਲਾ ਕੇ ਵੀ ਕੋਈ ਚੀਜ਼ ਵਧੀਆ ਰੱਖਤੀ ਸਾਹਮਣੇ ਤਾਂ ਵੀ ਅਗਲਾ ਆਪਦੇ ਮੋਬਾਈਲ 'ਤੇ ਬੈਠਾ ਹੁੰਦਾ, ਹੁਣ ਤਾਂ ਲੋਕ
1: ਇੱਥੇ ਪ੍ਰੋਗਰਾਮ
0: ਹੁਣ
1: ਬਹੁਤ ਵਧੀਆ ਚੱਲ ਰਹੇ ਹੈ ਜੀ,
0: ਜੀ ਬਿਲਕੁਲ ਬਿਲਕੁਲ ਬਿਲਕੁਲ
1: ਇੱਥੇ ਇੰਨਾ ਸੋਹਣਾ ਆਪਣੇ ਹੁਣ
0: ਜੀ ਜੀ ਜੀ
1: ਸਭ ਸਾਡੇ ਵੱਡੇ ਆ ਗਏ,
0: ਜੀ
1: ਬਹੁਤ ਪ੍ਰੋਗਰਾਮ ਵਧੀਆ ਦਿੰਦੇ ਆ,
0: ਬਿਲਕੁਲ। ਜੇ ਰੇਡੀਓ ਦੀ ਆਪਾਂ ਗੱਲ
1: ਅੱਗੇ ਪੂਰਾ
0: ਕਰੀਏ,
1: ਸਟਾਫ ਵੀ ਬਹੁਤ ਵਧੀਆ ਜੀ,
0: ਕਿਸੇ ਚਾਹ ਦੀ ਦੁਕਾਨ ਤੇ, ਸਾਈਕਲਾਂ ਦੀ ਦੁਕਾਨ ਤੇ, ਕਰਿਆਨੇ ਦੀ ਦੁਕਾਨ ਤੇ ਤੁਹਾਨੂੰ ਰੇਡੀਆ ਹਰ ਜਗ੍ਹਾ ਤੇ ਮਿਲੂਗਾ,
1: ਹਾਂਜੀ
0: ਰੇਲਵੇ
1: ਹਾਂਜੀ
0: ਸਟੇਸ਼ਨ ਤੋਂ ਬਾਹਰ ਨਿਕਲਦਿਆਂ ਤੁਹਾਨੂੰ ਰੇਡੀਓ ਦੀਆਂ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ, ਘਰ ਤੱਕ ਪਹੁੰਚਦੇ ਪਹੁੰਚਦੇ ਕਈ ਜਗ੍ਹਾ ਤੁਹਾਨੂੰ ਰੇਡੀਓ ਦੀ ਆਵਾਜ਼ ਸੁਣਦੀ ਹੈ
1: ਮੈਂ ਤਾਂ ਟੈਂਪੂਆਂ ਦੇ ਵਿੱਚ ਬਹੁਤ
0: ਜੀ,
1: ਸੁਣਿਆ ਜੀ, ਆ
0: ਬਿਲਕੁਲ
1: ਜਿਹੜੇ
0: ਬਿਲਕੁਲ, ਥ੍ਰੀ
1: ਟੈਂਪੂ
0: ਵੀਲਰਸ
1: ਚੱਲੇ
0: ਚੱਲੇ ਹੋਏ
1: ਲੰਘਦੇ ਕੋਲ ਦੀ
0: ਜੀ ਜੀ ਜੀ ਜੀ ਜੀ ਚਲੋ ਤੇ
1: ਮੈਂ
0: ਗੀਤ
1: ਜੇ ਟਰੈਕਟਰਾਂ ਤੇ ਡਿੱਕ ਲਾਉਂਦੇ ਨਾ ਸਰ,
0: ਜੀ
1: ਇਹਨਾਂ ਨੂੰ ਵੀ ਮੈਂ ਇਹ ਨੌਲੇਜ ਦੇਣ ਦੇ ਚੱਕਰ ਦਾ ਵੀ ਤੁਸੀਂ ਡਿੱਕ ਛੱਡੋ, ਰੇਡੀਓ
0: ਜੀ,
1: ਵਿੱਚ ਸਿਸਟਮ ਰੱਖੋ, ਰੇਡੀਆ ਲਾਓ।
0: ਚਲੋ ਇਹ ਇਹ ਨਵੀਂ ਪਨੀਰੀ ਆ ਸਾਡੀ ਜਿਹੜੀ, ਉਹ ਥੋੜਾ ਜਿਹਾ ਧੜਕ ਭੜਕ ਨੂੰ ਸੁਣ ਕੇ ਖੁਸ਼ ਹੈਗੀ
1: ਉਹ ਡੰਮ ਡੰਮ
0: ਜੀ
1: ਡੰਮ
0: ਜੀ
1: ਡੰਮ,
0: ਜੀ ਕਿ ਉਹ ਪਿੱਛੇ ਵੀ ਪਤਾ ਨਹੀਂ ਲੱਗ ਰਿਹਾ ਹੁੰਦਾ ਵੀ ਪਿੱਛੇ ਕੋਈ ਹਾਰਨ ਮਾਰਦਾ ਹੁੰਦਾ, ਉਹਨੂੰ ਸਾਈਡ ਦੇਣੀ ਹੁੰਦੀ ਹੈ ਕਈ ਵਾਰੀ। ਚਲੋ ਇਹ ਲੋਰ ਹੈ ਜਵਾਨੀ ਦੀ, ਹੈ ਨਾ, ਤੇ ਆਪਾਂ ਹੁਣ ਗੀਤ ਵੱਲ ਆ ਜਾਈਏ ਜੀ, ਗੱਲਾਂ ਬਾਤਾਂ ਤੋਂ ਬਾਅਦ ਮਲਕੀ ਸਿੰਘ
1: ਕੀਮਾ ਮਾਲਕੀ ਸੁਣਾ ਜੀ ਸਾਨੂੰ
0: ਕੀਮਾ, ਮਲਕੀ ਕੀਮਾ ਗੀਤ ਆ ਰਿਹਾ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।

ਇਸ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ, ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆ ਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਅਸੀਂ ਸਮੁੱਚੀ ਤਕਨੀਕੀ ਟੀਮ ਦੇ ਅਤੇ ਇੰਜੀਨੀਅਰ ਕੁਲਦੀਪ ਸਿੰਘ ਹੋਰਾਂ ਦੇ।

0: ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਅੱਜ ਦਾ ਇੱਕ ਵਿਸ਼ੇਸ਼ ਸਪੌਂਸਰ ਪ੍ਰੋਗਰਾਮ ਉਮੰਗ, ਜਿਸ ਨੂੰ ਸਪੌਂਸਰ ਕੀਤਾ ਸੀ NCERT ਨੇ, ਅਤੇ ਅੱਜ ਤੁਸੀਂ ਇਸ ਪ੍ਰੋਗਰਾਮ ਦੀ 1371ਵੀਂ ਕੜੀ ਸੁਣ ਰਹੇ ਸੀ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ। ਸਟੂਡੀਓ ਦੀ ਕੜੀ ਦੇ ਅਨੁਸਾਰ ਰਾਤ ਦੇ 8:30 ਅਤੇ 10 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।

ਸਵਾਗਤ ਸਾਰੇ ਹੀ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਸਰੋਤਿਓ, ਇਸ ਪ੍ਰੋਗਰਾਮ ਦੇ ਤਹਿਤ ਤੁਹਾਡੇ ਦੁਆਰਾ ਭੇਜੇ ਹੋਏ ਖਤਾਂ ਨੂੰ ਸ਼ਾਮਿਲ ਕਰਨ ਜਾ ਰਹੇ ਹਾਂ ਅਤੇ ਪੰਜਾਬੀ ਗੀਤ ਤੁਹਾਡੀ ਫਰਮਾਇਸ਼ 'ਤੇ ਸੁਣਵਾਏ ਜਾਣਗੇ। ਸਭ ਤੋਂ ਪਹਿਲਾਂ ਤੁਹਾਨੂੰ ਗੀਤ ਸੁਣਵਾਵਾਂਗੇ ਸ਼ਿਵ ਕੁਮਾਰ ਬਟਾਲਵੀ ਹੋਰਾਂ ਦਾ ਲਿਖਿਆ ਹੋਇਆ ਅਤੇ ਜੱਸੀ ਦੀ ਆਵਾਜ਼ ਦੇ ਵਿੱਚ, ਜਸਵੀਰ ਜੱਸੀ ਹੋਰਾਂ ਦੇ। ਇਸ ਗੀਤ ਨੂੰ ਸੁਣਨ ਦੇ ਲਈ ਸਾਡੇ ਕੋਲ ਕੁਝ ਖਤ ਪਹੁੰਚੇ ਹੋਏ ਨੇ ਜੀ। ਮਸੀਤਾਂ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਅਤੇ ਇਹਨਾਂ ਦੇ ਨਾਲ ਹੀ ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੰਘ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ, ਹਰਨਾਮ ਸਿੱਧੂ ਅਤੇ ਇਹਨਾਂ ਦੇ ਨਾਲ ਨੇ ਜੀ ਜੱਗਾ ਸਿੰਘ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਇਹ ਖਤ ਭੇਜ ਰਹੇ ਨੇ। ਔਰ ਕੋਟ ਸ਼ਮੀਰ ਤੋਂ ਸਾਡੇ ਕੋਲ ਇੱਕ ਖਤ ਪਹੁੰਚਿਆ ਜੀ। ਬਾਬਾ ਪਿਆਰਾ ਸਿੰਘ ਜੀ, ਮੇਜਰ ਸਿੰਘ ਪੰਜੂ, ਪੱਪੂ ਸ਼ਰਮਾ ਜੀ, ਗੁਰਮੇਲ ਸਿੰਘ, ਪਾਲ ਸਿੰਘ, ਪ੍ਰਗਟ ਸਿੰਘ, ਜਗਜੀਤ ਸਿੰਘ ਅਤੇ ਨਾਲ ਹੀ ਸੁਖਦੀਪ ਗਿੱਲ, ਜਗਜੀਤ ਮੱਟੂ। ਸੋ ਇਹਨਾਂ ਸਾਰਿਆਂ ਦੀ ਸਾਂਝੀ ਫਰਮਾਇਸ਼ 'ਤੇ ਆਪਾਂ ਇਹ ਗੀਤ ਸੁਣਾਂਗੇ ਅਤੇ ਇਹਦੇ ਨਾਲ ਹੀ ਇੱਕ ਅਗਲਾ ਖਤ ਸ਼ਾਮਿਲ ਕਰਦੇ ਹਾਂ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਹੋਰਾਂ ਦੀਆਂ ਰਲੀਆਂ ਮਿਲੀਆਂ ਫਰਮਾਇਸ਼ਾਂ 'ਤੇ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਦੇ ਹਾਂ ਇਹ ਗੀਤ।

0: प्रोग्राम प्रसारण संबंधी सूचना मिति 15 सितंबर दिन मंगलवार दोपहर 12:30 बजे तुसी सुनोगे सिलसिला छावा ठंडिया ने बोर्ड दिया जिस विच मेहमान होंगे उगे चित्रकार श्री केवल कृष्ण मेजबान रहेंगे संदीप शेरगिल प्रोग्राम दे निर्माता निर्देशक श्री बलजीत शर्मा ता फिर सुनना ना भूलना मिति 15 सितंबर दिन मंगलवार दोपहर 12:30 बजे प्रोग्राम छावा ठंडिया ने बोर्ड दिया
1: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz
2: ਜੀ ਸਰੋਤੋ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:37 ਹੋ ਰਹੇ ਨੇ ਤੁਹਾਡੇ ਨਾਲ ਬਣਿਆ ਤੁਹਾਡਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਅਗਲਾ ਖੱਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੈ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਵੱਤਾ ਨੀਲਮ ਵੱਤਾ ਨਿਤਿਨ ਵੱਤਾ ਪਲਕ ਵੱਤਾ ਕਰਨ ਵੱਤਾ ਗੀਤੂ ਵੱਤਾ ਹਾਰਦਿਕ ਨਿਹਾਰਿਕਾ ਅਤੇ ਵੰਸ਼ ਵੱਤਾ ਹੋਰਾਂ ਦਾ ਗੁਰੂ ਨਾਨਕਪੁਰਾ ਬਠਿੰਡਾ ਤੋਂ ਸਾਡੇ ਕੋਲ ਕਿਸ਼ੋਰ ਸਵਲਾਨੀਆ ਸਵਿਤਰੀ ਸਵਲਾਨੀਆ ਸੁਮਨ ਸਵਲਾਨੀਆ ਅਤੇ ਅੰਸ਼ੂ ਹੋਰਾਂ ਦਾ ਖੱਤ ਪਹੁੰਚਿਆ ਜੀ ਇਹ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਦੀ ਮੰਗ ਕਰ ਰਹੇ ਨੇ ਇਹਨਾਂ ਦੇ ਨਾਲ ਹੀ ਡਬਵਾਲੀ ਹਰਿਆਣਾ ਤੋਂ ਸਾਡੇ ਕੋਲ ਜੇ ਕੇ ਬਕੋਲੀਆ ਸ਼੍ਰੀਮਤੀ ਸੁਨੀਤਾ ਬਕੋਲੀਆ ਸੰਜੇ ਅਨਿਲ ਅਤੇ ਨਾਲ ਹੀ ਮੀਨੂ ਬਕੋਲੀਆ ਹੋਰਾਂ ਦਾ ਖੱਤ ਪਹੁੰਚਿਆ ਜੀ ਮਹੇਸ਼ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮੰਤਨ ਸਾਨੂੰ ਲਿਖ ਰਹੇ ਨੇ ਔਰ ਨਾਲ ਹੀ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਨਮਸਕਾਰ ਦੇ ਨਾਲ ਹਾਜ਼ਰੀ ਲਵਾ ਰਹੇ ਨੇ ਵਿਨੋਦ ਕਾਠਪਾਲ ਪ੍ਰਵੀਨ ਕਾਠਪਾਲ ਹਨੀ ਕਾਠਪਾਲ ਦੀਕਸ਼ਾ ਜੰਨਤ ਔਰ ਨਾਲ ਹੀ ਚੌਧਰੀ ਪ੍ਰੇਮ ਸਿੰਘ ਜੀ ਨਥਾਣਾ ਦੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਖੱਤ ਲਿਖ ਰਹੇ ਨੇ ਸਾਨੂੰ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਸੋ ਆਓ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਗੀਤ ਔਰ ਇੱਕ ਹੋਰ ਖੱਤ ਸ਼ਾਮਿਲ ਕਰਦੇ ਹਾਂ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਂਡੀ ਸ਼ਰਮਾ ਸੌਰਵ ਸ਼ਰਮਾ ਸ਼ਾਈਨਾ ਸ਼ਰਮਾ ਅਤੇ ਨਿਵਾਸ ਸ਼ਰਮਾ ਹੋਰਾਂ ਦਾ ਸੋ ਇਹਨਾਂ ਨੇ ਕਿਸੇ ਵੀ ਗੀਤ ਦੀ ਮੰਗ ਕੀਤੀ ਅਤੇ ਆਪਾਂ ਗੀਤ ਜਸਪਿੰਦਰ ਨਰੂਲਾ ਦੀ ਆਵਾਜ਼ 'ਚ ਸਾਰਿਆਂ ਦੀ ਪਸੰਦ 'ਤੇ ਸੁਣਾ ਰਹੇ ਹਾਂ

ਜੀ ਸਰੋਤਿਓ, ਇਸ ਗੀਤ ਨੂੰ ਸੁਣਨ ਦੇ ਲਈ ਕੁਝ ਹੋਰ ਸਰੋਤਿਆਂ ਦੀਆਂ ਵੀ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਸੀ, ਜਿਨ੍ਹਾਂ ਦੇ ਤਹਿਤ ਪਟੇਲ ਨਗਰ ਮਲੋਟ ਤੋਂ ਸਾਡੇ ਦਰਮਿਆਨ ਸੱਜਣ ਜੁੜੇ ਸਨ, ਜਿਨ੍ਹਾਂ ਦੇ ਵਿੱਚ ਰਮੇਸ਼ ਕੁਮਾਰ ਜਜੌਰੀਆ ਜੀ, ਗੀਤਾ ਰਾਣੀ ਜਜੌਰੀਆ, ਗਗਨਦੀਪ ਜਜੌਰੀਆ, ਬੇਬੀ ਆਰਜੂ ਜਜੌਰੀਆ। ਸੋ ਇਹਨਾਂ ਦਾ ਵੀ ਅਸੀਂ ਸਵਾਗਤ ਕਰ ਲੈਂਦੇ ਹਾਂ ਜੀ। ਅਤੇ ਇਹਨਾਂ ਤੋਂ ਇਲਾਵਾ ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਗਿੱਲ ਪਰਿਵਾਰ ਪੱਖੀ ਖੁਰਦ ਜ਼ਿਲ੍ਹਾ ਫਰੀਦਕੋਟ ਤੋਂ ਸਾਡੇ ਨਾਲ ਜੁੜਿਆ ਸੀ, ਅਤੇ ਨਾਲ ਹੀ ਜਗਰਾਜ ਸਿੰਘ ਜੀ ਕਣਕ ਵਾਲੀਆ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਸਾਨੂੰ ਖਤ ਭੇਜ ਰਹੇ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਫਾਜ਼ਿਲਕਾ ਜ਼ਿਲ੍ਹਾ ਦੇ ਪਿੰਡ ਵਜੀਦਪੁਰ ਭੋਮਾ ਤੋਂ ਸਾਡੇ ਨਾਲ ਸਾਂਝ ਪਾਈ ਹੈ ਬਲਜੀਤ ਸਿੰਘ, ਵੜਿੰਗਖੇੜਾ ਤੋਂ ਭੋਲਾ ਸਿੰਘ ਜੀ, ਅਤੇ ਇਹ ਕਹਿੰਦੇ ਨੇ ਜੀ ਸਾਨੂੰ ਕੋਈ ਵੀ ਗੀਤ ਸੁਣਵਾ ਦਿਓ, ਅਤੇ ਗੀਤ ਆਪਾਂ ਇਹਨਾਂ ਦੀ ਪਸੰਦ 'ਤੇ ਆਲਰੇਡੀ ਸੁਣਵਾ ਚੁੱਕੇ ਹਾਂ ਜੀ, ਅਤੇ ਉਸ ਦੇ ਉਪਰੰਤ ਇਹਨਾਂ ਦੇ ਨਾਮ ਜਿਹੜੇ ਸਾਂਝੇ ਕਰ ਰਹੇ ਹਾਂ। ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਡੇ ਨਾਲ ਜੁੜੇ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦੀਪਿੰਦਰ ਅਤੇ ਗੁਰਸ਼ਬਦ, ਨਾਲ ਹੀ ਜੀਤ ਸਿੰਘ, ਦਰਸ਼ਨ ਸਿੰਘ ਅਤੇ ਸਮੂਹ ਬਰਾੜ ਪਰਿਵਾਰ ਦਾ ਧੰਨਵਾਦ।

0: ਜੀ। ਅਤੇ ਨਾਲ ਹੀ ਅਖੀਰ ਦੇ ਵਿੱਚ ਰਾਮਨਾਥ ਅਤਾਪੁਰ ਕਲੋਨੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ 'ਤੇ ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ। ਇਹਦੇ ਵਿੱਚ ਕੁਛ ਨਾਮ ਨੇ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰਾਂ ਦੇ ਹਾਜ਼ਰੀ ਲਵਾਈ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ ਵੇਲਾ ਮੁੱਕਦਾ ਹੈ। ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆਗਿਆ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।
0: ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ 'ਤੇ, ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਕਿ ਠੀਕ 8:45 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ ਰਾਤ 9 ਵਜੇ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸੋ ਆਓ ਕੁਝ ਪਲ ਕਰਦੇ ਹਾਂ ਖਬਰਾਂ ਦੇ ਲਈ ਇੰਤਜ਼ਾਰ।

FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ ਠੀਕ 11 ਵਜ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਆਕਾਸ਼ਵਾਣੀ FM ਬਠਿੰਡਾ ਫਿਰ ਹਾਜ਼ਰ ਹੋਵੇਗਾ ਆਪਣੇ ਪ੍ਰਸਾਰਣ ਲੈ ਕੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।